ਬੌਡੀ ਜਿਤ ਸਵੀਏ ਸੁਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕਿਤਾ ਪਾਏ ਆਪਣਾ ਸਾਕਾਲ ਪੁਰੇ ਕਿਉਂ ਕਾਲੀਏ ਮੰਦਾ ਮੁੰਨਾ ਕਿਸੇ ਦੇ ਲੰਬੇ ਨਦਰ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵਿਆਹ ਪਾਸਾ ਟਾਲੀਏ ਪਿਛਲਾ ਹੀ ਉੱਪਰ

ਸਾਹਿਬ ਉਤਾਰ ਖਾਸੇ ਦੇ ਸਤਿਕਾਰ ਪਾਸੇ ਦਸਵੇਂ ਅਕਾਲ ਪੁਰਖ ਰਿਛਾ ਮਨੇ ਸਰਬਜੋਤ ਦੀ ਰਿਛਾ ਮਨੇ ਸਰਬਕਾਲ ਜੀ ਦੀ ਰਿਛਾ ਮਨੇ ਸਰਬਲੋਜ ਦੀ ਸਦਾ ਰਿਛਾ ਮਨੇ ਬਲ ਤਲ ਮਹਿ

ਹਨੇਮਾਨ ਮਾਨ ਸਤ ਨਿਤਾਲਾਂ ਦੇ ਤਾਰਨੇ ਉੱਠਿਆ ਦਿਓ ਨੀ ਆਸਰਿਆ ਦੇ ਆਸਰੇ ਗੁਰੂ ਗਰੀਬ ਨਿਵਾਜ ਜੀ ਆਪ ਜੀ ਦਾ ਜਿਹੜਾ ਕੀਰਤਨ ਕਰਦਿਆਂ ਹੋਈਆਂ ਸਭ ਦੇ ਬੇਟਾ ਜ਼ਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਾਉਲੋ ਸਭ ਦੇ ਬੇਟਾ ਜ਼ਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੋ ਸਭਨਾਂ ਦੀ ਕਲਾਉਣੀ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ।

Bala Bala Bala Shri

क्या बिन से पाप घने रे पैसी पड़े मगर कोई तारे वायरी पैसी पड़े

ਬਖਸ਼ਿਆ ਹੋਈਆਂ ਦਾਤਾਂ ਵਿੱਚ ਸਲਾਨਾ ਬਰਸੇ ਦੇ ਨਿਮਿਤ ਸਵਰਗਵਾਸੀ ਸਰਦਾਰ ਗੋਵਿੰਦਰਜੀਤ ਸਿੰਘ

ਬਖਸ਼ਣੀ ਸ਼ੁਕਰਾਨੇ ਵਜਾਓ ਹਰਮਨਦੀਪ ਸਿੰਘ ਜੀ ਸਰਬਤ ਦੇ ਭਲੇ ਲਈ 5,100 ਰੁਪਏ ਆਦਰ ਕਰਦੇ ਕਰ ਦਰਾਸ ਕਰਨੇ ਅੰਗ ਸੰਸਾਇਓ ਨਾ ਚੜ੍ਹਦੀ ਕਲਾ ਬਖਸ਼ਣੀ ਜਨਮਦਿਨ ਦੇ ਖੁਸ਼ੀਆਂ ਵਜਾਓ ਦਸਤਾਰ ਬੰਦਾਈ ਦੇ ਖੁਸ਼ੀਆਂ ਵਜਾ ਗੁਣਤਾਰ ਸਿੰਘ 1,100 ਰੁਪਏ ਆਦਰ ਕਰਦੇ ਗੁਰਸਿੱਖੀ ਜੀਵਨ ਬਖਸ਼ਣਾ ਦੀਰਘ ਆਯੂ ਦੇ ਰੋਗਤਾ ਬਖਸ਼ਣੀ ਸਰਦਾਰ ਸਰਬਜੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ 1,100 ਰੁਪਏ ਆਦਰ ਕਰਦੇ ਦੇ ਰੋਗਤਾ ਬਖਸ਼ਣੀ ਅੰਗ ਸੰਸਾਇਓ ਨਾ ਸਰਦਾਰ ਵਿਕਰਮਜੀਤ ਸਿੰਘ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ ਰਾਜਿੰਦਰ ਸਿੰਘ ਅਤੇ ਦਲਵਿੰਦਰ ਸਿੰਘ 500 ਰੁਪਏ ਆਦਰ ਕਰਦੇ ਦੇ ਪਤਾ ਰੱਖਣੀ ਸਾਹਿਬ ਸਿੰਘ ਜੀ ਸਰਦਾਰ ਮਲਕੀਤ ਸਿੰਘ ਜੀ ਸਰਦਾਰ ਨਿਸ਼ਾਨ ਸਿੰਘ ਜੀ ਸੋਹਣੇ ਸੰਜੋਗਾਂ ਲਈ ਬੇਨਤੀ ਕਰਦੇ ਸੁਖਜੀਤ ਕੌਰ ਲਖਵੀਰ ਸਿੰਘ ਪੁੱਤਰ ਦੀ ਦਾਤ ਲਈ ਬੇਨਤੀ ਕਰਦੇ ਨੌਕਰੀ ਦੀ ਦਾਤ ਲਈ ਰਣਜੋਤ ਕੌਰ ਗੁਰਸਾਹਿਬ ਸਿੰਘ 500 ਰੁਪਏ ਆਦਰ ਕਰਦੇ ਚੜ੍ਹਦੀ ਕਲਾ ਬਖਸ਼ਣੀ ਗੁਪਤ ਭੇਟਾ ਜਨਮਦਿਨ ਦੇ ਖੁਸ਼ੀਆਂ ਵਜਾ ਜਗਮੀਤ ਕੌਰ ਜਸਪਾਲ ਸਿੰਘ ਜੀ ਮੀਲ ਵਾਲੇ

ਕੀ ਦਿਲ ਪ੍ਰੀਤ ਕਾਰਜੀ ਦੋ ਸਾਰ ਪੈਦਰ ਕਰਦੇ ਦੀਰਕ ਆਯੂ ਦੇ ਅਰਵਕਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ

ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਚਲੀ ਆ ਰਹੀ ਹੈ। ਜਾਣੀ ਜਾਣ ਸਤਿਗੁਰੂ ਸੰਗਤਾਂ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ, ਘਰ ਦੇ ਰਾਸ ਕਰਨੇ, ਨਾਮ ਬਾਣੀ ਦੀ ਦਾਤ ਬਖਸ਼ਣੀ, ਯਾਤਰਾ ਸਫਲੀ ਕਰਨੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਬੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰ

ਸ਼ਾਮਦ ਪਿਆਵਾਨ ਸਖਿਆ ਤਰਮੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸਾ ਅਗਾ

ਸਾਮਣੀ ਨਨਕਾਣੇ ਦੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਾਨਕੜੇ ਦੀ ਤਖਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲ

ਮੰਦਰ ਦਿੱਲੀ ਮੈਂ ਸੀਸਗੰਜ ਰਕਾਬ ਗੰਡਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾ ਸਾਂ ਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲੋ।

ਭੁੱਲ ਚੁੱਕ ਮੁਆਫ ਕਰਨੀ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਲਿਖਾ ਕਤਹਿ ਨਾ ਛੂਟੀਐ ਖੇਨ

0: ਚੜ੍ਹਦੀ ਕਲਾ ਰੱਖੋ ਜੀ ਮਹਾਰਾ।
1: ਗੁਰੂ ਪਿਆਰੀ ਸਾਧ ਸੰਗਤ ਜੀ,

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸਰਬੰਸਦਾਨੀ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੀ ਸਤਸੰਗਤ ਰੂਪੀ ਗੋਦ ਦੇ ਅੰਦਰ ਸੱਜ ਜੁੜ ਮਿਲ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਯਤਨ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਭਾਈ ਸਾਹਿਬ ਭਾਈ ਗੁਰਦਾਸ ਜੀਆਂ ਦੇ ਪਾਸੋਂ, ਭਗਤ ਕਬੀਰ ਸਾਹਿਬ ਜੀਆਂ ਤੋਂ ਉਪਰੰਤ ਭਗਤ ਨਾਮਦੇਵ ਸਾਹਿਬ ਜੀਆਂ ਦੀ ਬਾਣੀ ਸਾਰੰਗ ਰਾਗ ਦੇ ਅੰਦਰ ਲਿਖਵਾਵਣਾ ਕਰਦੇ ਨੇ। ਭਗਤ ਨਾਮਦੇਵ ਸਾਹਿਬ ਜੀਆਂ ਦਾ ਇੱਕ ਗੁਰਮੁਖ ਪਿਆਰਾ ਸਤਸੰਗੀ ਸੀ, ਜੋ ਆਪ ਜੀਆਂ ਦੀ ਸੰਗਤ ਵਿੱਚ ਆਉਂਦਾ, ਬਚਨਾਂ ਨੂੰ ਸਰਵਣ ਕਰਦਾ, ਬਚਨਾਂ ਨੂੰ ਮੰਨਦਾ, ਕਮਾਉਂਦਾ ਅਤੇ ਵਾਹਿਗੁਰੂ ਜੀ ਦੀ ਬੰਦਗੀ ਕਰਦਾ। ਇਸ ਦਾ ਜੀਵਨ ਬੜੇ ਪ੍ਰੇਮ ਵਾਲਾ, ਬੜੇ ਭਾਵ ਵਾਲਾ, ਪਰਮੇਸ਼ਰ ਜੀ ਦੀ ਬੰਦਗੀ ਵਾਲਾ ਹੈ। ਪਰ ਇਸ ਦਾ ਲੜਕਾ, ਇਸ ਦਾ ਸਪੁੱਤਰ, ਜੋ ਕੁਸੰਗਤ ਵਿੱਚ ਪੈ ਕੇ ਕੁਪੁੱਤਰ ਹੋ ਗਿਆ, ਖੋਟੇ ਸੁਭਾਅ ਵਾਲਾ ਹੋ ਗਿਆ, ਮਾੜੇ ਸੁਭਾਅ ਵਾਲਾ ਹੋ ਗਿਆ, ਮਾੜੇ ਨੀਵੇਂ ਆਚਰਣ ਵਾਲਾ ਹੋ ਗਿਆ, ਅਤੇ ਇਸ ਸਤਸੰਗੀ ਨੇ ਆਪਣੇ ਪੁੱਤਰ ਨੂੰ ਸਮਝਾਉਣ ਦਾ ਬੜਾ ਯਤਨ ਕੀਤਾ, ਪਰ ਉਹ ਨਹੀਂ ਸਮਝਿਆ। ਇੱਕ ਦਿਨ ਇਸ ਨੂੰ ਆਪਣੇ ਨਾਲ ਲੈ ਕਰਕੇ ਆਇਆ, ਚੱਲ ਤੈਨੂੰ ਭਗਤ ਨਾਮਦੇਵ ਸਾਹਿਬ ਜੀਆਂ ਦੇ ਕੋਲ ਲੈ ਕਰਕੇ ਜਾਣਾ, ਜੇ ਤੂੰ ਮੇਰੀ ਗੱਲ ਨਹੀਂ ਮੰਨਦਾ। ਅਤੇ ਭਗਤ ਸਾਹਿਬ ਜੀ ਵੱਡੇ ਨੇ, ਵੱਡਿਆਂ ਦਾ ਸਦਾ ਅਦਬ ਰੱਖੀਦਾ, ਵੱਡਿਆਂ ਦਾ ਸਨਮਾਨ ਰੱਖੀਦਾ, ਆਖਾ ਮੋੜੀਦਾ ਨਹੀਂ। ਮੇਰੇ ਨਾਲ ਚੱਲ, ਜੇ ਤੂੰ ਮੇਰੇ ਆਖੇ ਨਹੀਂ ਲੱਗਦਾ, ਜਿਵੇਂ ਭਗਤ ਨਾਮਦੇਵ ਸਾਹਿਬ ਜੀ ਕਹਿਣਗੇ ਤਿਵੇਂ ਕਰ ਲਈ। ਇਵੇਂ ਆਪਣੇ ਲੜਕੇ ਨੂੰ ਨਾਲ ਲੈ ਕਰਕੇ ਉਹ ਸਤਸੰਗੀ ਭਗਤ ਨਾਮਦੇਵ ਸਾਹਿਬ ਜੀਆਂ ਦੇ ਕੋਲ ਆਇਆ ਅਤੇ ਆ ਕੇ ਬੇਨਤੀ ਕੀਤੀ, ਭਗਤ ਜੀ ਜਿਵੇਂ ਮੇਰੇ 'ਤੇ ਕਿਰਪਾ ਕਰਕੇ ਮੈਨੂੰ ਸੰਗਤ ਦੁਆਰਾ ਨਾਮ ਦੇ ਨਾਲ ਜੋੜਿਆ ਨਾ, ਕਿਰਪਾਲਤਾ ਕਰੋ, ਆ ਮੇਰੇ ਬੇਟੇ ਨੂੰ ਵੀ ਨਾਮ ਨਾਲ ਜੋੜ ਦਿਓ। ਇਹ ਕੁਸੰਗਤ ਵਿੱਚ ਪੈ ਗਿਆ, ਨੀਵੇਂ ਜੀਵਨ ਵਾਲਾ ਹੋ ਗਿਆ, ਮੰਦਕਰਮੀ ਹੋ ਰਿਹਾ, ਮਹਾਰਾਜ ਹੱਥੋਂ ਨਿਕਲ ਗਿਆ, ਕਿਰਪਾਲਤਾ ਕਰੋ, ਇਸ ਨੂੰ ਵੀ ਨਾਮ ਦੇ ਨਾਲ ਜੁੜਨੇ ਦਾ ਉਪਦੇਸ਼ ਬਖਸ਼ੋ ਜੀ। ਤਾਂ ਭਗਤ ਨਾਮਦੇਵ ਸਾਹਿਬ ਜੀ ਅਤੇ ਇਸ ਸਤਸੰਗੀ ਦੇ ਬੇਟੇ ਦੇ ਨਿਮਿੱਤ ਇਹ ਸ਼ਬਦ ਉਚਾਰਨ ਕਰਕੇ ਸਰਬਤ ਸੰਸਾਰ ਨੂੰ ਸਾਂਝਾ ਉਪਦੇਸ਼ ਦਿੰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਇਸ ਅੰਮ੍ਰਿਤਮਈ ਬਾਣੀ ਨੂੰ ਲਿਖਵਾਉਣ ਵੇਲੇ ਸਿਰਲੇਖ ਰੱਖਦੇ ਨੇ ਸਾਰੰਗ। ਭਾਈ, ਸਾਰੰਗ ਰਾਗ ਹੈ, ਬਾਣੀ ਜੋ ਹੈ ਇਹ ਪਵਿੱਤਰ ਭਗਤ ਨਾਮਦੇਵ ਸਾਹਿਬ ਜੀ ਦੀ ਉਚਾਰਨ ਕੀਤੀ ਹੈ, ਇਸ ਕਰਕੇ ਸਿਰਲੇਖ ਰੱਖਿਆ ਬਾਣੀ ਨਾਮਦੇਵ ਜੀ ਕੀ। ਨਾਮਦੇਵ, ਨਾਮਦੇਵ, ਇਹ ਦੋਵੇਂ ਸ਼ਬਦ ਭਗਤ ਸਾਹਿਬ ਜੀ ਦੀ ਗੁਰਬਾਣੀ ਦੇ ਅੰਦਰ ਆਏ ਹਨ ਜੀਓ।
1: ਇੱਕ ਓਅੰਕਾਰ
0: ਸਤਿਗੁਰੂ ਸਾਹਿਬ ਜੀ ਭਾਈ ਸਾਹਿਬ ਜੀਆਂ ਦੇ ਪਾਸੋਂ ਪਹਿਲਾਂ ਵਾਹਿਗੁਰੂ ਜੀ ਦਾ ਮੰਗਲ ਲਿਖਵਾਉਂਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਓਅੰਕਾਰ ਜੋ ਪਰਮੇਸ਼ਰ ਜੀ ਸਤ ਚਿੱਤ ਆਨੰਦ ਸਰੂਪ ਨੇ, ਉਚਾਰਣੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਸਤਿਗੁਰ ਪ੍ਰਸਾਦ
0: ਜੋ ਪਰਮੇਸ਼ਰ ਜੀ ਸਤ ਸਰੂਪ ਨੇ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਫਿਰ ਤ੍ਰੇਈ ਕਾਲ ਅਬਾਦ ਨੇ, ਸਤ ਚਿੱਤ ਆਨੰਦ ਰੂਪ ਨੇ, ਗੁਰ ਕਹੀਏ ਪੂਜਨੀਕ ਨੇ, ਗੁਰ ਕਹੀਏ ਸਭਨਾ ਤੋਂ ਵੱਡੇ ਨੇ, ਗੁਰ ਕਹੀਏ ਅਗਿਆਨਤਾ ਦੇ ਹਨੇਰੇ ਦਾ ਨਾਸ਼ ਕਰਕੇ ਸੱਚ ਦਾ ਪ੍ਰਕਾਸ਼ ਕਰਨ ਵਾਲੇ ਨੇ। ਪ੍ਰਸਾਦ ਪਰ ਸਵਾਦ, ਸਵਾਦਾਂ ਤੋਂ ਰਸਾਂ ਕਸਾਂ ਤੋਂ ਪਰੇ ਅਰਥਾਤ ਆਨੰਦ ਸਰੂਪ ਨੇ। ਐਸੇ ਪਰਮੇਸ਼ਵਰ ਜੀ ਦੀ, ਪਰਮਾਤਮਾ ਜੀ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ ਜੀਓ।
1: ਕਾਏ ਰੇ ਮਨ ਬਿਖਿਆ ਬਨ ਜਾਏ।
0: ਹੁਣ ਭਗਤ ਨਾਮਦੇਵ ਸਾਹਿਬ ਜੀ ਤੇ ਇਸ ਸਤਸੰਗੀ ਦੇ ਬੇਟੇ ਦੇ ਪ੍ਰਥਾਏ ਬਚਨ ਉਚਾਰਦੇ ਨੇ। ਕਾਏ ਰੇ, ਹੇ ਭਾਈ, ਕਿਸ ਵਾਸਤੇ ਬਿਖਿਆ ਬਨ ਜਾਏ? ਵਿਸ਼ੇ ਵਿਕਾਰਾਂ ਰੂਪੀ ਜੰਗਲ ਦੇ ਵਿੱਚ ਜਾਂਦਾ ਹੈ, ਜੰਗਲ ਨੂੰ ਅੱਗ ਲੱਗੀ ਹੋਵੇ ਨਾ, ਜਿਹੜਾ ਵਿੱਚ ਪੈ ਜਾਵੇ ਸੜ ਜਾਂਦਾ ਹੈ। ਇਸ ਪ੍ਰਕਾਰ ਸੰਸਾਰ ਰੂਪੀ ਜੰਗਲ ਨੂੰ ਵਿਸ਼ੇ ਵਿਕਾਰਾਂ ਦੀ ਕੁਸੰਗਤ ਰੂਪੀ ਅੱਗ ਲੱਗੀ ਹੈ, ਜਿਹੜਾ ਇਸ ਦੇ ਵਿੱਚ ਪੈਂਦਾ ਹੈ ਉਹ ਸੜ ਜਾਂਦਾ ਹੈ। ਤੂੰ ਕਿਉਂ ਆਪਣਾ ਜੀਵਨ ਬਰਬਾਦ ਕਰਦਾ ਹੈ? ਇਸੇ ਪ੍ਰਕਾਰ
1: ਕਾਏ ਰੇ ਮਨ ਬਿਖਿਆ ਬਨ ਜਾਏ।
0: ਸੋ ਭਗਤ ਸਾਹਿਬ ਜੀ ਵਚਨ ਕਰਨਾ ਕਰਦੇ ਨੇ, ਭਾਈ ਬਨ ਨਾਮ ਜਲ ਦਾ ਵੀ ਹੈ, ਪਾਣੀ ਦਾ ਵੀ ਹੈ, ਤੂੰ ਵਿਸ਼ੇ ਵਿਕਾਰਾਂ ਰੂਪੀ ਜਲ ਦੇ ਅੰਦਰ, ਸਮੁੰਦਰ ਦੇ ਅੰਦਰ ਕਿਉਂ ਜਾ ਕੇ ਪੈ ਰਿਹਾ ਹੈ, ਕਿਉਂ ਇਸ ਦੇ ਵਿੱਚ ਡੁੱਬ ਰਿਹਾ? ਜਿਹੜਾ ਵੀ ਇਸ ਵਿਸ਼ੇ ਵਿਕਾਰਾਂ ਦੇ ਜਲ ਵਿੱਚ ਪੈ ਜਾਂਦਾ ਨਾ, ਉਹ ਡੁੱਬ ਜਾਂਦਾ, ਮਰ ਜਾਂਦਾ, ਬਚਾਵ ਨਹੀਂ ਹੁੰਦਾ, ਆਤਮਿਕ ਮੌਤ 'ਤੇ ਮਰ ਜਾਂਦਾ। ਵੱਡੇ ਵੱਡੇ ਪੰਡਿਤ ਉਹ ਵੀ ਜਿਸ ਵੇਲੇ ਵਿਸ਼ੇ ਪਰਾਇਣ ਹੋਏ ਤੇ ਗਿਆਨ ਧਿਆਨ ਸਾਰਾ ਜਾਂਦਾ ਰਿਹਾ। ਅਜਾਮਲ ਵੱਡਾ ਪੰਡਿਤ ਸੀ ਨਾ, ਵਿਸ਼ੇ ਪਰਾਇਣ ਹੋਇਆ ਤੇ ਵੱਡਾ ਪਾਪੀ ਸਦਵਾਇਆ। ਇਸ ਪ੍ਰਕਾਰ ਕਿਉਂ ਵਿਸ਼ਿਆ ਰੂਪੀ ਜਲ ਦੇ ਵਿੱਚ ਜਾ ਰਿਹਾ ਹੈ? ਵੇਖੈ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਇਸ ਵਿਸ਼ਿਆ ਦੇ ਬਨ ਜੰਗਲ ਨੂੰ ਅਥਵਾ ਵਿਸ਼ਿਆਂ ਦੇ ਬਨ ਜਲ ਨੂੰ ਸਮੁੰਦਰ ਨੂੰ ਛੱਡਣਾ ਕਰ, ਇਸ ਦੇ ਵਿੱਚ ਨਾ ਪੈਣਾ ਕਰ, ਨਹੀਂ ਤੇ ਡੁੱਬ ਜਾਵੇਗਾ।
1: ਭੂਲਾ ਰੇ ਠੱਗ ਮੋਰੀ ਖਾਏ।
0: ਕਹਿਣ ਲੱਗਾ ਮਹਾਰਾਜ ਜੀ, ਵਿਸ਼ੇ ਸੁਖ ਤੁਸੀਂ ਤਾਂ ਮਾੜੇ ਕਹਿੰਦੇ ਹੋ, ਪਰ ਮਹਾਰਾਜ ਮੈਨੂੰ ਮਾੜੇ ਨਹੀਂ ਲੱਗਦੇ, ਮੈਨੂੰ ਤੇ ਬੜੇ ਚੰਗੇ ਪ੍ਰਤੀਤ ਹੁੰਦੇ ਨੇ। ਤੇ ਆਪ ਜੀ ਬਚਨ ਕਰਦੇ ਨੇ, ਇਹ ਭੁੱਲੇ ਹੋਏ ਜੀਵ ਕਿਉਂ ਠੱਗ ਬੂਟੀ ਨੂੰ ਖਾ ਰਿਹਾ ਹੈ? ਜਿਸ ਵੇਲੇ ਲੋਕ ਜੰਗਲ ਦੇ ਵਿੱਚੋਂ ਵਿਚਰਦੇ ਅੱਗੇ ਜਾਣ ਵਾਸਤੇ ਲੰਘਦੇ ਨੇ ਨਾ, ਤੇ ਜਿਹੜੇ ਜੰਗਲ ਦੇ ਠੱਗ ਲੋਕ ਹੁੰਦੇ ਨੇ, ਇਹ ਬੂਟੀ ਆਪਣੇ ਕੋਲ ਰੱਖਦੇ ਨੇ, ਅਰਥਾਤ ਐਸਾ ਪਦਾਰਥ ਬਣਾ ਕੇ ਰੱਖਦੇ ਨੇ ਜਿਸ ਵਿੱਚ ਬੇਹੋਸ਼ ਕਰਨ ਵਾਲੀ ਬੂਟੀ ਮਿਲਾ ਦਿੰਦੇ ਨੇ। ਰਾਹੀ ਨੂੰ ਭੁੱਖ ਲੱਗੀ ਹੁੰਦੀ ਹੈ ਤੇ ਇਸ ਨੂੰ ਖਵਾ ਦਿੰਦੇ ਨੇ, ਇਸ ਕਰਕੇ ਕਿਹਾ ਜਾਂਦਾ ਠੱਗ ਬੂਟੀ। ਮੂਰੀ ਦਾ ਅਰਥ ਹੈ ਬੂਟੀ। ਜਿਸ ਬੂਟੀ ਨੂੰ ਖਵਾ ਕੇ ਠੱਗ ਲਿਆ ਜਾਵੇ ਸੋ ਠੱਗ ਬੂਟੀ। ਇਸੇ ਪ੍ਰਕਾਰ ਉਹ ਠੱਗ ਲੋਕ ਇਤਿਆਦਕ ਲੱਡੂ ਬਣਾ ਕੇ ਰੱਖਿਆ ਕਰਦੇ ਸਨ, ਲੱਡੂਆਂ ਦੇ ਵਿੱਚ ਬੇਹੋਸ਼ ਕਰਨੇ ਵਾਲੀ ਬੂਟੀ ਮਿਲਾ ਦੇਣੀ ਤੇ ਜਿਸ ਨੂੰ ਉਹ ਲੱਡੂ ਖਵਾਉਣੇ ਉਸਨੇ ਤੇ ਬੜਾ ਖੁਸ਼ ਹੋਣਾ ਤੇ ਲੰਗਰ ਇੱਥੇ ਮੈਨੂੰ ਪੱਕਾ ਪਕਾਇਆ ਮਿਲ ਗਿਆ, ਭੋਜਨ ਮਿਲ ਗਿਆ, ਲੱਡੂ ਮਿਲ ਗਏ ਨੇ, ਪਕਵਾਨ ਮਿਲ ਗਏ ਨੇ। ਜੰਗਲ ਦੇ ਵਿੱਚ ਕਿਸੇ ਵਸਤੂ ਦੀ ਆਸ ਨਹੀਂ ਸੀ, ਪਰ ਸਵਾਦਲੇ ਸਨਿਗਧ ਮਿੱਠੇ ਭੋਜਨ ਤੇ ਲੱਡੂ ਮਿਲ ਗਏ ਨੇ। ਉਹਨੇ ਤੇ ਚਾਹ ਦੇ ਨਾਲ ਖਾਣੇ, ਪਰ ਜਦੋਂ ਚਾਹ ਦੇ ਨਾਲ ਖਾ ਲੈਣੇ ਫਿਰ ਬੇਹੋਸ਼ ਹੋ ਜਾਣਾ ਤੇ ਲੁਟੇਰਿਆਂ ਨੇ, ਰਾਹ ਮਾਰਨ ਵਾਲਿਆਂ ਨੇ, ਉਹਨਾਂ ਧਾੜਵੀਆਂ ਨੇ ਲੁੱਟ ਲੈਣਾ। ਆਪ ਜੀ ਬਚਨ ਕਰਦੇ ਨੇ, ਉਹ ਜਿਹੜੀ ਠੱਗ ਬੂਟੀ ਹੈ ਨਾ ਮਿੱਠੀ ਲੱਗਦੀ ਹੈ, ਲੱਡੂਆਂ ਵਿੱਚ ਪਾਈ ਹੋਵੇ, ਲੱਡੂ ਪਕਵਾਨ ਬੜੇ ਮਿੱਠੇ ਲੱਗਦੇ ਨੇ, ਪਰ ਜਿਹੜੇ ਡਾਕੂ ਨੇ, ਜਿਹੜੇ ਚੋਰ ਨੇ, ਜਿਹੜੇ ਲੁਟੇਰੇ ਤੇ ਧਾੜਵੀ ਨੇ, ਉਹ ਲੱਡੂ ਖਵਾ ਕੇ ਲੁੱਟ ਲੈਂਦੇ ਨੇ। ਇਸੇ ਪ੍ਰਕਾਰ ਭੁੱਲੋ ਰੇ ਠੱਗ ਮੂਰੀ ਖਾਏ, ਤੂੰ ਭੁੱਲਿਆ ਹੋਇਆ ਹੈ, ਇਹ ਜਿਹੜੇ ਵਿਸ਼ੇ ਨੇ ਇਹ ਠੱਗ ਬੂਟੀ ਹੈ।

0: ਜਿਹੜਾ ਫੰਦਕ ਹੈ, ਜਿਹੜਾ ਸ਼ਿਕਾਰੀ ਹੈ, ਆ ਕੇ ਜਲ ਦੇ ਵਿੱਚ ਜਾਲ ਸੁੱਟ ਦਿੰਦਾ ਹੈ, ਮੱਛੀਆਂ ਤੇ ਮੱਛ ਜਾਲ ਦੇ ਵਿੱਚ ਫਸ ਜਾਂਦੇ ਨੇ, ਪਰ ਜਿਸ ਵੇਲੇ ਜਲ ਦੇ ਵਿੱਚ ਵਿਚਰਦੇ ਨੇ, ਜਦੋਂ ਤੱਕ ਪਾਣੀ ਵਿੱਚੋਂ ਕੱਢ ਨਹੀਂ ਲਿਆ ਗਿਆ, ਕਾਲ ਕਰ ਦੇਣ ਵਾਲੇ ਜਾਲ ਦੀ ਖਬਰ ਨਹੀਂ ਲੈਂਦੇ। ਉਹ ਤੇ ਕਲੋਲਾਂ ਕਰ ਰਹੇ ਹੁੰਦੇ ਨੇ, ਅਠਕੇਲੀਆਂ ਕਰ ਰਹੇ ਹੁੰਦੇ ਨੇ ਮੱਛੀਆਂ ਤੇ ਮੱਛ, ਪਰ ਜਾਲ ਆ ਕੇ ਪੈ ਜਾਂਦਾ ਹੈ, ਉਦੋਂ ਫੜੇ ਜਾਂਦੇ ਨੇ। ਜਦੋਂ ਤੱਕ ਪਾਣੀ ਵਿੱਚ ਵਿਚਰਦੇ ਨੇ, ਜਾਲ ਵਿੱਚ ਹੁੰਦਿਆਂ ਵੀ ਪ੍ਰਤੀਤ ਨਹੀਂ ਹੁੰਦਾ ਕਿ ਸਾਡੇ ਤੇ ਜਾਲ ਪੈ ਗਿਆ, ਪਰ ਜਿਸ ਵੇਲੇ ਅਹੀਰ, ਜਿਸ ਵੇਲੇ ਸ਼ਿਕਾਰੀ ਜਾਲ ਨੂੰ ਖਿੱਚ ਕੇ ਪਾਣੀ 'ਚੋਂ ਵੱਖਰੀਆਂ ਕਰ ਲੈਂਦਾ ਨਾ ਮੱਛੀਆਂ ਨੂੰ, ਫਿਰ ਅਹਿਸਾਸ ਹੁੰਦਾ ਕਿ ਅਸੀਂ ਫੜੇ ਗਏ, ਅਸੀਂ ਮਾਰੇ ਗਏ। ਇਸ ਪ੍ਰਕਾਰ ਦੀ ਹਾਲਤ ਜੀਵਾਂ ਦੀ ਹੈ। ਜਦੋਂ ਤੱਕ ਵਿਸ਼ੇ ਸੁੱਖਾਂ ਨੂੰ ਮਾਣਦੇ ਨੇ, ਉਦੋਂ ਤੱਕ ਨਹੀਂ ਪਤਾ ਲੱਗਦਾ ਕਿ ਅਸੀਂ ਪਕੜੇ ਜਾ ਰਹੇ ਹਾਂ, ਪਰ ਜਿਸ ਵੇਲੇ ਜਮਰਾਜ ਕਾਲ ਰੂਪੀ ਜਾਲ ਪਾ ਕਰਕੇ ਸੰਸਾਰ ਸਮੁੰਦਰ 'ਚੋਂ ਨਿਆਰੇ ਕਰ ਲੈਂਦਾ, ਅਰਥਾਤ ਮਾਰ ਲੈਂਦਾ ਨਾ, ਉਦੋਂ ਪਤਾ ਲੱਗਦਾ ਜਮਾਂ ਦੀ ਫਾਹੀ ਗਲ ਵਿੱਚ ਪੈ ਗਈ ਹੈ, ਅਸੀਂ ਫੜੇ ਗਏ ਹਾਂ।
1: ਜਿਹਬਾ ਸਵਾਦੀ ਲੀਲਤ ਲੋਹ।
0: ਇਸੇ ਪ੍ਰਕਾਰ ਜਿਹੜੇ ਕੁੰਡੀਆਂ ਲਾਉਣ ਵਾਲੇ ਇਨਸਾਨ ਹੁੰਦੇ ਨੇ ਨਾ, ਇਹ ਵੀ ਅਹੀਰ ਸ਼ਿਕਾਰੀ ਹੀ ਕਹੇ ਜਾਂਦੇ ਨੇ, ਮੱਛੀਆਂ ਨੂੰ ਫੜਨ ਵਾਲੇ। ਜਾ ਕੇ ਇੱਕ ਡੰਡੇ ਦੇ ਨਾਲ ਡੋਰ ਬੰਨ ਕੇ ਜਾਂ ਰੇਸ਼ਮ ਦਾ ਧਾਗਾ ਪੱਕਾ ਕੋਈ ਸੂਤਰ ਧਾਗਾ ਬੰਨ ਕੇ ਉਸ ਦੇ ਨਾਲ ਅਗਲੇ ਪਾਸੇ ਲੋਹੇ ਦੀ ਕੁੰਡੀ ਦੇ ਉੱਪਰ ਮਾਸ ਦੀ ਬੋਟੀ ਜਾਂ ਗੰਡੋਵਾ ਜਾਂ ਇਸੇ ਪ੍ਰਕਾਰ ਥੋੜ੍ਹਾ ਜਿਹਾ ਆਟਾ ਲਾ ਦਿੰਦੇ ਨੇ। ਇੱਕ ਉਸ ਡੋਰ ਦੇ ਅਗਲੇ ਸਿਰੇ ਦੇ ਨਾਲ ਕਾਨਾ ਬੰਨ ਦਿੰਦੇ ਨੇ ਜਾਂ ਛੋਟੀ ਜਿਹੀ ਕੋਈ ਲੱਕੜੀ ਬੰਨ ਦਿੰਦੇ ਨੇ। ਜਿਹੜੀ ਮੱਛਲੀ ਵਿਚਾਰੀ ਜਲ ਵਿੱਚ ਰਹਿਣ ਵਾਲੀ ਹੈ, ਆਟੇ ਨੂੰ ਖਾਣ ਦੇ ਲਾਲਚ ਵਿੱਚ ਜਾਂ ਗੰਡੋਏ ਨੂੰ ਅਥਵਾ ਮਾਸ ਦੀ ਬੋਟੀ ਨੂੰ ਖਾਣ ਦੇ ਲਾਲਚ ਦੇ ਵਿੱਚ ਕੁੰਡੀ ਨੂੰ ਆ ਕਰਕੇ ਮੂੰਹ ਵਿੱਚ ਪਾ ਲੈਂਦੀ ਏ, ਮਾਸ ਤੇ ਨਹੀਂ ਖਾਧਾ ਜਾਂਦਾ, ਪਰ ਜਿਸ ਵੇਲੇ ਕੁੰਡੀ ਨੂੰ ਮੂੰਹ ਵਿੱਚ ਪਾ ਕੇ ਖਿੱਚਦੀ ਏ, ਅਗਲੇ ਸਿਰੇ ਤੇ ਬੰਨਿਆ ਹੋਇਆ ਕਾਨੇ ਦਾ ਟੁਕੜਾ ਡੁੱਬਣ ਲੱਗਦਾ, ਫੰਦਕ ਨੂੰ ਸ਼ਿਕਾਰੀ ਨੂੰ ਪਤਾ ਲੱਗ ਜਾਂਦਾ ਮੱਛਲੀ ਨੇ ਕੁੰਡੀ ਮੂੰਹ ਵਿੱਚ ਪਾ ਲਈ ਹੈ। ਉਹ ਜ਼ੋਰ ਦੇ ਨਾਲ ਆਪਣੇ ਪਾਸੇ ਵਾਲਾ ਬੱਧਾ ਹੋਇਆ ਡੰਡਾ ਖਿੱਚਦਾ ਤੇ ਜਿਹੜੀ ਕੁੰਡੀ ਹੈ ਮੱਛਲੀ ਦੇ ਮੂੰਹ ਵਿੱਚ ਫਸ ਜਾਂਦੀ ਹੈ, ਜ਼ੋਰ ਦੇ ਨਾਲ ਬਾਹਰ ਖਿੱਚਦਾ ਤੇ ਮੱਛਲੀ ਪਾਣੀ 'ਚੋਂ ਬਾਹਰ ਆ ਜਾਂਦੀ ਹੈ। ਸੋ ਆਪ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿਹਬਾ ਸਵਾਦੀ ਲੀਲਤ ਲੋਹ। ਜਿਹੜੀ ਮੱਛਲੀ ਹੈ ਨਾ, ਜਿਹਬਾ ਜ਼ੁਬਾਨ ਦੇ ਸਵਾਦ ਵਾਸਤੇ ਆਟੇ ਨੂੰ ਅਥਵਾ ਮਾਸ ਦੀ ਬੋਟੀ ਨੂੰ ਟੁਕੜਾ ਖਾਣਾ ਚਾਹੁੰਦੀ ਹੈ ਤੇ ਲੀਲਤ ਨਿਕਲ ਜਾਂਦੀ ਏ ਲੋਹ, ਲੋਹੇ ਦੀ ਕੁੰਡੀ ਨੂੰ।
1: ਐਸੇ ਕਨਿਕ ਕਾਮਨੀ ਬਾਧਿਓ ਮੋਹ।
0: ਉਹ ਤੇ ਮਾਸ ਦੀ ਬੋਟੀ ਖਾ ਕੇ ਪੇਟ ਭਰਨਾ ਚਾਹੁੰਦੀ ਹੈ, ਭੁੱਖ ਮਿਟਾਉਣਾ ਚਾਹੁੰਦੀ ਏ, ਸੁੱਖ ਮਾਨਣਾ ਚਾਹੁੰਦੀ ਏ, ਪਰ ਸੁੱਖ ਤੇ ਨਹੀਂ ਮਿਲਦਾ, ਮਾਸ ਤੇ ਨਹੀਂ ਖਾਧਾ ਜਾਂਦਾ, ਪੇਟ ਨਹੀਂ ਤੇ ਨਹੀਂ ਭਰਦਾ, ਆਪ ਉਹ ਕੁੰਡੀ ਦੇ ਵਿੱਚ ਫਸ ਜਾਂਦੀ ਹੈ। ਤੇ ਆਪ ਜੀ ਬਚਨ ਕਰਨਾ ਕਰਦੇ ਨੇ ਭਾਈ, ਐਸੀ ਹੀ ਹਾਲਤ ਸੰਸਾਰ ਦੀ ਹੋ ਰਹੀ ਹੈ। ਕਨਕ ਕਾਮਨੀ, ਇਸ ਪ੍ਰਕਾਰ ਇਸਤਰੀ ਅਤੇ ਸੋਨੇ ਦੇ ਮੋਹ ਵਿੱਚ ਲੱਗ ਕੇ ਇਹ ਜਿਹੜਾ ਜੀਵ ਹੈ ਇਹ ਬੰਨਿਆ ਜਾਂਦਾ ਹੈ, ਸੋਨੇ ਦਾ ਲਾਲਚ ਕਰਦਾ, ਧਨ ਦਾ ਲਾਲਚ ਕਰਦਾ, ਇਸੇ ਪ੍ਰਕਾਰ ਸੰਬੰਧੀਆਂ ਦਾ ਇਸਤਰੀ ਇਤਿਆਦਿਕ ਦਾ ਮੋਹ ਕਰਦਾ ਤੇ ਮੋਹ ਦੇ ਵਿੱਚ ਹੀ ਬੱਝ ਜਾਂਦਾ ਹੈ। ਇਹ ਤੇ ਜਾਣਦਾ ਸੰਬੰਧੀਆਂ ਤੇ ਮੋਹ ਤੋਂ ਮੈਨੂੰ ਸੁੱਖ ਪ੍ਰਾਪਤ ਹੋ ਰਿਹਾ, ਜਿਵੇਂ ਮੱਛਲੀ ਜਾਣਦੀ ਏ ਮਾਸ ਦੀ ਬੋਟੀ ਖਾ ਕੇ ਸੁੱਖ ਮਿਲੇਗਾ, ਪਰ ਮਾਸ ਖਾਣਾ ਚਾਹੁੰਦੀ ਬੱਝ ਜਾਂਦੀ ਹੈ। ਇਸੇ ਪ੍ਰਕਾਰ ਇਹ ਪ੍ਰਾਣੀ, ਇਹ ਜੀਵ ਸੰਬੰਧੀਆਂ ਦਾ ਮੋਹ ਪ੍ਰਾਪਤ ਕਰਨਾ ਚਾਹੁੰਦਾ, ਮੈਨੂੰ ਸੁੱਖ ਮਿਲੇ, ਸਾਰਿਆਂ ਦਾ ਮੋਹ ਮਿਲੇ ਤੇ ਮੋਹ ਕਰਕੇ ਸੁਖੀ ਹੋਵਾਂ, ਬਹੁਤਾ ਧਨ ਇਕੱਠਾ ਕਰਾਂ ਤੇ ਧਨ ਕਰਕੇ ਸੁਖੀ ਹੋਵਾਂ, ਪਰ ਇਹ ਧਨ ਦੇ ਲਾਲਚ, ਸੋਇਨੇ ਦੇ ਲਾਲਚ ਤੇ ਸੰਬੰਧੀਆਂ ਦੇ ਮੋਹ ਕਰਕੇ

ਉਹਨਾਂ ਦਿੱਤੀਆਂ। ਕਹਿਣ ਲੱਗਾ ਮਹਾਰਾਜ ਬਚਨ ਤੇ ਤੁਹਾਡੇ ਸਾਚੀ ਨੇ। ਮਹਾਰਾਜ ਇਹ ਸੱਚਮੁੱਚ ਦਿਲ ਨੂੰ ਲੱਗਦੇ ਨੇ, ਮਨ ਨੂੰ ਲੱਗਦੇ ਨੇ। ਇਹੋ ਜਿਹੇ ਹੋਰ ਬਚਨ ਮੈਨੂੰ ਸਰਵਣ ਕਰਵਾਓ ਜਿਹਨਾਂ ਨੂੰ ਸਰਵਣ ਕਰਕੇ ਮੇਰਾ ਮਨ ਵਿਸ਼ਿਆਂ ਦੀ ਸੰਗਤ ਵੱਲੋਂ ਮੁੜ ਆਵੇ, ਕੁਸੰਗਤ ਵੱਲੋਂ ਮੁੜ ਆਵੇ। ਮਹਾਰਾਜ ਇਹ ਵਿਸ਼ੇ ਸੁੱਖ ਕਿਵੇਂ ਬਣਾ ਦਿੰਦੇ, ਕਿਵੇਂ ਬਰਬਾਦ ਕਰਦੇ ਦੇ ਜੀਵਨ ਨੂੰ? ਕਿਰਪਾ ਕਰਕੇ ਹੋਰ ਉਦਾਹਰਣਾਂ ਦੇ ਕੇ ਸਮਝਾਓ ਜੀ। ਅਤੇ ਆਪ ਜੀ ਫਿਰ ਅੱਗੇ ਤੀਜੀ ਉਦਾਹਰਣ ਦਿੰਦੇ ਹਨ। ਜੇ ਉਹ ਮਦ ਮਾਖੀ, ਮਦ ਨਾਮ ਮਧੂ ਦਾ ਤਾਂ ਦੇ ਨੂੰ ਔਂਕੜ ਹੈ, ਮਧੂ ਨਾਮ ਸ਼ਹਿਦ ਦਾ। ਜਿਸ ਪ੍ਰਕਾਰ ਸ਼ਹਿਦ ਦੀਆਂ ਮੱਖੀਆਂ ਹੁੰਦੀਆਂ ਨੇ, ਸੰਚੈ ਅਪਾਰ, ਉਡਾਰੀਆਂ ਮਾਰਦੀਆਂ ਨੇ, ਫੁੱਲਾਂ 'ਤੇ ਜਾਂਦੀਆਂ ਨੇ, ਜੰਗਲਾਂ ਵਿੱਚ ਜਾਂਦੀਆਂ ਨੇ, ਫਲਾਂ ਦੇ ਰਸ ਨੂੰ, ਫੁੱਲਾਂ ਦੇ ਰਸ ਨੂੰ ਕੱਢ ਕੱਢ ਕਰਕੇ ਲਿਆਉਂਦੀਆਂ ਨੇ, ਮਿਹਨਤ ਕਰਕੇ ਆਪਣਾ ਛੱਤਾ ਬਣਾਉਂਦੀਆਂ ਨੇ, ਉਸ ਦੇ ਵਿੱਚ ਬੱਚੇ ਪੈਦਾ ਕਰਦੀਆਂ ਨੇ।

0: ਤੇ ਫਿਰ ਫੁੱਲਾਂ ਦਾ ਰਸ ਲਿਆ ਕਰਕੇ ਬਹੁਤ ਸ਼ਹਿਦ ਇਕੱਤਰ ਕਰਦੀਆਂ ਨੇ। ਆਸ ਕੀ ਹੈ? ਇਸ ਸ਼ਹਿਦ ਨੂੰ ਆਪ ਖਾਵਾਂਗੀਆਂ। ਜਿਹੜੇ ਬੱਚੇ ਛੱਤੇ ਦੇ ਅੰਦਰ ਪੈਦਾ ਕੀਤੇ ਨੇ ਉਹ ਬੱਚੇ ਇਸ ਸ਼ਹਿਦ ਨੂੰ ਖਾਣਗੇ ਤੇ ਸ਼ਹਿਦ ਨੂੰ ਖਾ ਕੇ ਪਾਲਣਗੇ। ਇਸ ਪ੍ਰਕਾਰ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਨੇ ਫੁੱਲਾਂ ਦਾ ਫਲਾਂ ਦਾ ਰਸ ਇਕੱਤਰ ਕਰਕੇ ਬਹੁਤ ਸਾਰਾ ਸ਼ਹਿਦ ਪੈਦਾ ਕਰ ਲੈਂਦੀਆਂ ਹਨ, ਬਣਾ ਲੈਂਦੀਆਂ ਹਨ, ਛੱਤੇ ਵਿੱਚ ਇਕੱਠਾ ਕਰ ਲੈਂਦੀਆਂ ਹਨ।
1: ਮਧਲੀਨੋ ਮੁਖ ਦੀਨੀ ਛਾਰ,
0: ਉਤਲੇ ਸਮੇਂ ਨੂੰ ਸ਼ਹਿਦ ਲਾਉਣ ਵਾਲੇ ਆ ਜਾਂਦੇ ਨੇ ਰੁੱਤ ਪਛਾਣ ਕਰਕੇ ਕਿ ਇਸ ਰੁੱਤ ਦੇ ਅੰਦਰ ਸ਼ਹਿਦ ਜਿਹੜਾ ਇਹ ਮੱਖੀਆਂ ਨੇ ਬਣਾ ਲਿਆ ਹੁੰਦਾ। ਜੰਗਲਾਂ ਦੇ ਵਿੱਚ ਘੁੰਮਦੇ ਨੇ, ਦੇਖਦੇ ਨੇ ਕਿੱਥੇ ਮਖਿਆਲ ਲੱਗਾ, ਜਿੱਥੇ ਮਖਿਆਲ ਲੱਗਾ ਪਰਖ ਕਰਦੇ ਨੇ ਸ਼ਹਿਦ ਇਸ ਛੱਤੇ ਵਿੱਚ ਭਰ ਗਿਆ ਕਿ ਨਹੀਂ ਭਰਿਆ। ਜਦੋਂ ਸ਼ਹਿਦ ਮੱਖੀਆਂ ਨੇ ਇਕੱਠਾ ਕਰ ਲਿਆ ਹੁੰਦਾ, ਉਹ ਖੱਗਾ ਭਰ ਗਿਆ ਹੁੰਦਾ ਮਦ ਲੀਨੋ, ਉਸ ਵੇਲੇ ਉਹ ਜਿਹੜੇ ਸ਼ਹਿਦ ਪ੍ਰਾਪਤ ਕਰਨ ਵਾਲੇ ਨੇ ਨਾ ਛੱਤੇ ਦੇ ਵਿੱਚੋਂ ਸਾਰੇ ਸ਼ਹਿਦ ਨੂੰ ਚੋ ਲੈਂਦੇ ਨੇ। ਅਤੇ ਜਿਹੜੀਆਂ ਮੱਖੀਆਂ ਅਤੇ ਇਸ ਸ਼ਹਿਦ ਨੂੰ ਇਕੱਠਾ ਕਰਦੀਆਂ ਰਹਿੰਦੀਆਂ ਨੇ ਨਾ ਉਹਨਾਂ ਨੂੰ ਖਾਣਾ ਹੀ ਨਹੀਂ ਮਿਲਦਾ, ਉਹਨਾਂ ਦੇ ਬੱਚਿਆਂ ਨੂੰ ਖਾਣਾ ਹੀ ਨਹੀਂ ਮਿਲਦਾ। ਮਹਾਰਾਜ ਉਹਨਾਂ ਨੂੰ ਕਿਉਂ ਨਹੀਂ ਖਾਣਾ ਮਿਲਦਾ? ਅਤੇ ਬਚਨ ਕਰਦੇ ਨੇ ਮੁਖ ਦੀਨੀ ਛਾਰ, ਜਿਹੜੇ ਉਹ ਸ਼ਹਿਦ ਲਾਉਣ ਵਾਲੇ ਨੇ ਨਾ ਉਹ ਮੱਖੀਆਂ ਨੂੰ ਬਦਬੂਦਾਰ ਛਾਰ ਕਹੀਏ ਧੂੰਆਂ ਦੇਣਾ ਕਰਦੇ ਨੇ। ਇਸ ਪ੍ਰਕਾਰ ਧੂੰਏ ਨੂੰ ਮੱਖੀਆਂ ਸਹਾਰ ਨਹੀਂ ਸਕਦੀਆਂ, ਉੱਡ ਜਾਂਦੀਆਂ ਨੇ, ਅਤੇ ਜਿਹੜੇ ਸ਼ਹਿਦ ਚੋਣ ਵਾਲੇ ਨੇ ਉਹ ਸ਼ਹਿਦ ਨੂੰ ਚੋ ਲੈਂਦੇ ਨੇ। ਇਸੇ ਪ੍ਰਕਾਰ ਜਿਸ ਨੂੰ ਕੁਛ ਨਾ ਮਿਲੇ, ਇੱਕ ਮੁਹਾਵਰਾ ਕਿਹਾ ਜਾਂਦਾ ਤੈਨੂੰ ਸਵਾਹ ਮਿਲੀ ਹੈ, ਅਰਥਾਤ ਇਸੇ ਪ੍ਰਕਾਰ ਕਿਸੇ ਨੂੰ ਦੁਰਕਾਰਨ ਵਾਸਤੇ ਕਿਹਾ ਜਾਂਦਾ ਤੇਰੇ ਪੱਲੇ ਸਵਾਹ ਪਈ ਹੈ, ਅਰਥਾਤ ਤੇਰਾ ਪੱਲਾ ਖਾਲੀ ਰਹਿ ਗਿਆ, ਤੈਨੂੰ ਕੁਛ ਨਹੀਂ ਮਿਲਿਆ। ਅਤੇ ਆਪ ਜੀ ਬਚਨ ਕਰਨਾ ਕਰਦੇ ਨੇ ਮੁਖ ਦੀਨੀ ਛਾਰ, ਮੱਖੀਆਂ ਨੂੰ ਸਵਾਹ ਮਿਲਦੀ ਹੈ, ਅਰਥਾਤ ਕੁਛ ਨਹੀਂ ਮਿਲਦਾ, ਖਾਲੀ ਰਹਿ ਜਾਂਦੀਆਂ ਨੇ, ਇਕੱਠਾ ਕਰਦੀਆਂ ਰਹਿੰਦੀਆਂ ਨੇ ਆਪਣੇ ਵਾਸਤੇ, ਆਪਣੇ ਪੈਦਾ ਕੀਤੇ ਹੋਏ ਬੱਚਿਆਂ ਵਾਸਤੇ, ਪਰ ਸ਼ਾਇਦ ਨਾ ਉਹਨਾਂ ਨੂੰ ਖਾਣਾ ਮਿਲਦਾ ਹੈ ਨਾ ਤਿੰਨਾਂ ਦੇ ਬੱਚਿਆਂ ਨੂੰ। ਸ਼ਹਿਦ ਚੋਣ ਵਾਲੇ ਆਉਂਦੇ ਨੇ ਤੇ ਸਾਰਾ ਸ਼ਹਿਦ ਚੋ ਕੇ ਲੈ ਜਾਂਦੇ ਨੇ। ਇਸੇ ਪ੍ਰਕਾਰ ਹੈ ਭਾਈ, ਜਿਵੇਂ ਤੂੰ ਪਾਪ ਕਰਮ ਕਰਦਾ ਹੈ ਤੇ ਪਾਪ ਕਰਮ ਕਰਕੇ ਹੀ ਧਨ ਨੂੰ ਇਕੱਤਰ ਕਰ ਰਿਹਾ, ਦੂਜਿਆਂ ਦੇ ਪਾਸੋਂ ਖੋਹ ਖਿੰਜ ਕਰਕੇ ਠੱਗੀਆਂ ਮਾਰ ਕੇ, ਭਾਈ ਇਹ ਹਾਲਤ ਮੱਖੀਆਂ ਵਰਗੀ ਹੁੰਦੀ ਹੈ। ਲੋਕ ਧਨ ਇਕੱਠਾ ਕਰਦੇ ਨੇ ਪਾਪ ਕਰਮ ਕਰਕੇ, ਆਪ ਬੈਠੇ ਖਾਵਾਂਗੇ, ਸੰਤਾਨ ਖਾਵੇਗੀ, ਬੱਚਿਆਂ ਵਾਸਤੇ ਇਕੱਠਾ ਕਰ ਲਈਏ, ਪਰ ਇੰਨੇ ਸਮੇਂ ਨੂੰ ਜਾਂ ਤਾਂ ਰਾਜਾ ਟੈਕਸ ਲਾ ਦਿੰਦਾ, ਜਾਂ ਘਰ ਨੂੰ ਅੱਗ ਲੱਗ ਜਾਂਦੀ ਹੈ, ਜਾਂ ਚੋਰ ਆਉਂਦੇ ਨੇ ਅਤੇ ਲੁੱਟ ਪੁੱਟ ਕੇ ਲੈ ਜਾਂਦੇ ਨੇ। ਮਦ ਲੀਨੋ ਮੁਖ ਦੀਨੀ ਛਾਰ, ਜਿਵੇਂ ਸ਼ਹਿਦ ਚੋਣ ਵਾਲੇ ਸ਼ਹਿਦ ਚੋ ਕੇ ਲੈ ਜਾਂਦੇ ਨੇ, ਮੱਖੀਆਂ ਖਾਲੀ ਰਹਿ ਜਾਂਦੀਆਂ ਨੇ। ਚੋਰ ਲੁਟੇਰੇ ਆ ਕੇ ਲੁੱਟ ਕੇ ਲੈ ਜਾਂਦੇ ਨੇ, ਮੁਖ ਦੀਨੀ ਛਾਰ, ਜਿਹੜੇ ਕਹਿੰਦੇ ਬੈਠੇ ਖਾਵਾਂਗੇ, ਸਵਾਹ ਪੈਂਦੀ ਉਹਨਾਂ ਦੇ ਮੂੰਹ ਵਿੱਚ, ਅਰਥਾਤ ਕੁਛ ਨਹੀਂ ਮਿਲਦਾ, ਉਹ ਖਾਲੀ ਹੀ ਰਹਿ ਜਾਂਦੇ ਹਨ। ਇਸੇ ਪ੍ਰਕਾਰ ਕਈ ਵਾਰ ਤਾਂ ਇੱਦਾਂ ਵੀ ਹੁੰਦਾ, ਮੁਖ ਦੀਨੀ ਛਾਰ, ਘਰ ਦੇ ਜਿਹੜੇ ਨੌਕਰ ਨੇ ਨਾ ਉਹੀ ਹੋਈ ਸਾਧ ਸੰਗਤ ਜੀ, ਬੇਅੰਤ ਥਾਵਾਂ 'ਤੇ ਇਵੇਂ ਹੋਇਆ ਅਤੇ ਅੱਜ ਵੀ ਹੋ ਰਿਹਾ, ਘਰ ਦੇ ਨੌਕਰ ਹੀ ਖਾਣੇ ਵਿੱਚ ਜ਼ਹਿਰ ਇਤਿਆਦਿਕ ਪਾ ਕੇ ਦੇ ਦਿੰਦੇ ਨੇ, ਜਦੋਂ ਮਾਲਕ ਬੇਹੋਸ਼ ਹੋ ਜਾਂਦਾ ਅਤੇ ਨੌਕਰ ਹੀ ਲੁੱਟ ਪੁੱਟ ਕੇ ਲੈ ਜਾਂਦੇ ਨੇ। ਕਈਆਂ ਜਗ੍ਹਾ 'ਤੇ ਨੌਕਰਾਂ ਨੇ ਮਾਲਕ ਮਾਰ ਦਿੱਤੇ ਅਤੇ ਧਨ ਲੁੱਟ ਕੇ ਲੈ ਗਏ। ਆਪ ਜੀ ਬਚਨ ਕਰਨਾ ਕਰਦੇ ਨੇ ਭਾਈ, ਜਿਵੇਂ ਸ਼ਹਿਦ ਚੋਣ ਵਾਲੇ ਸ਼ਹਿਦ ਚੋ ਕੇ ਲੈ ਜਾਂਦੇ ਨੇ, ਮੱਖੀਆਂ ਨੂੰ ਕੁਛ ਮਿਲਦਾ ਨਹੀਂ, ਇਵੇਂ ਘਰ ਦੇ ਨੌਕਰ ਚੋਰ ਲੁਟੇਰੇ ਡਾਕੂ ਇਤਿਆਦਿਕ ਲੁੱਟ ਕੇ ਲੈ ਜਾਂਦੇ ਨੇ, ਅਤੇ ਇਵੇਂ ਜਿਹੜਾ ਲਾਲਚਾਂ ਵਿੱਚ ਪੈ ਕਰਕੇ ਠੱਗੀਆਂ ਮਾਰਦਾ ਰਹਿੰਦਾ ਹੈ, ਉਸ ਨੂੰ ਕੁਛ ਮਿਲਦਾ ਨਹੀਂ। ਸਾਧ ਸੰਗਤ ਜੀ, ਧਨ ਕਮਾਉਣਾ ਮਾੜਾ ਨਹੀਂ, ਬੜਾ ਚੰਗਾ ਹੈ ਅਤੇ ਅਤਿਅੰਤ ਜ਼ਰੂਰੀ ਹੈ। ਖਾਣ ਪਾਨ ਪਹਿਰਾਨ, ਇਸੇ ਪ੍ਰਕਾਰ ਉਪਜੀਵਿਕਾ ਜਿਹੜੀ ਹੈ ਨਾ, ਇਹ ਧਨ ਦੇ ਨਾਲ ਹੀ ਚੱਲਣੀ ਹੈ। ਧਨ ਕਮਾਉਣਾ ਜ਼ਰੂਰੀ, ਅਤਿਅੰਤ ਜ਼ਰੂਰੀ ਹੈ, ਪਰ ਸਤਿਗੁਰੂ ਜੀ ਦੇ ਬਚਨ ਨੇ ਕਿਰਤ ਧਰਮ ਦੀ ਕਰਨੀ, ਚੋਰੀ ਨਹੀਂ ਕਰਨੀ, ਇਸ ਪ੍ਰਕਾਰ ਠੱਗੀਆਂ ਨਹੀਂ ਮਾਰਨੀਆਂ, ਧਰਮ ਦੀ ਕਿਰਤ ਕਰਨੀ ਹੈ, ਫਿਰ ਇਸ ਨੂੰ ਵੰਡ ਕੇ ਛਕਣਾ, ਆਪ ਛਕਣਾ ਅਤੇ ਦਸਵੰਧ ਕੱਢਣਾ, ਇਹ ਸਤਿਗੁਰੂ ਜੀ ਦੇ ਨਿਯਮ ਨੇ। ਜਿਸ ਪ੍ਰਕਾਰ ਕੱਚਾ ਕੋਠਾ ਹੋਵੇ ਨਾ, ਬਨੇਰੇ 'ਤੇ ਉੱਚੇ ਉੱਚੇ ਬਣਾ ਲਏ ਜਾਣ ਛੱਤ ਪਾ ਕੇ, ਪਰ ਪਨਾਲਾ ਲਾਇਆ ਹੀ ਨਾ ਜਾਵੇ, ਜਦੋਂ ਮੀਂਹ ਪੈਂਦਾ ਛੱਤ 'ਤੇ ਪਾਣੀ ਖਲੋ ਜਾਂਦਾ, ਪਾਣੀ ਦੇ ਪ੍ਰਭਾਵ ਦੇ ਨਾਲ ਛੱਤ ਚੋਣ ਲੱਗਦੀ ਹੈ, ਛੱਤ ਡਿੱਗ ਪੈਂਦੀ ਅਤੇ ਕੋਠਾ ਢਹਿ ਜਾਂਦਾ ਹੈ। ਇਸੇ ਪ੍ਰਕਾਰ ਇਹ ਸਰੀਰ ਕੱਚੇ ਕੋਠੇ ਵਰਗਾ ਹੈ, ਅਤੇ ਸਾਧ ਸੰਗਤ ਜੀ ਵਿਕਾਰਾਂ ਰੂਪੀ ਪਾਣੀ ਪੈਂਦਾ ਰਹਿੰਦਾ ਹੈ, ਲਾਲਚਾਂ ਰੂਪੀ ਪਾਣੀ ਪੈਂਦਾ ਰਹਿੰਦਾ ਹੈ, ਇੱਕ ਦਿਨ ਨੂੰ ਸਾਧ ਸੰਗਤ ਜੀ ਇਹ ਕੱਚਾ ਕੋਠਾ ਸਰੀਰ ਢਹਿ ਜਾਂਦਾ, ਫਿਰ ਲੇਖਾ ਦੇਣਾ ਪੈਂਦਾ। ਅਤੇ ਜੇ ਕੋਠੇ ਨੂੰ ਪਨਾਲਾ ਲਾਇਆ ਹੋਵੇ ਨਾ, ਉਹ ਜਿੰਨਾ ਮੀਂਹ ਦਾ ਪਾਣੀ ਪੈਂਦਾ ਪਨਾਲੇ ਰਾਹੀਂ ਬਾਹਰ ਨਿਕਲਦਾ ਰਹਿੰਦਾ, ਛੱਤ 'ਤੇ ਇਕੱਠਾ ਨਹੀਂ ਹੁੰਦਾ, ਕੱਚਾ ਕੋਠਾ ਵੀ ਢਹਿੰਦਾ ਨਹੀਂ, ਕਿੰਨਾ ਕਿੰਨਾ ਸਮਾਂ ਉਹ ਕਾਇਮ ਰਹਿੰਦਾ ਹੈ। ਇਸੇ ਪ੍ਰਕਾਰ ਜਿਹੜਾ ਦਸਵੰਧ ਰੂਪੀ ਪ੍ਰਣਾਲਾ ਲਾ ਦੇਣਾ ਨਾ ਸਾਧ ਸੰਗਤ ਜੀ, ਫਿਰ ਇਸ ਪ੍ਰਕਾਰ ਸਤਿਗੁਰੂ ਜੀ ਦੀ ਸੇਵਾ ਵਿੱਚ, ਸੰਗਤਾਂ ਦੀਆਂ ਸੇਵਾ ਵਿੱਚ, ਲੋੜਵੰਦਾਂ ਦੀਆਂ ਸੇਵਾ ਵਿੱਚ ਧਨ ਲੱਗਦਾ ਹੈ ਤੇ ਸਰੀਰ ਰੂਪੀ ਕੱਚਾ ਕੋਠਾ ਢਹਿੰਦਾ ਨਹੀਂ, ਸ਼ੁਭ ਗੁਣਾ ਕਰਕੇ ਕਾਇਮ ਰਹਿੰਦਾ ਤੇ ਸਥਿਰਤਾ ਨੂੰ ਪ੍ਰਾਪਤ ਕਰਦਾ ਹੈ। ਸੋ ਬਚਨ ਕਰਨਾ ਕਰਦੇ ਨੇ ਭਾਈ, ਚੋਰੀਆਂ ਕਰਕੇ ਨਹੀਂ, ਠੱਗੀਆਂ ਮਾਰ ਕੇ ਧਨ ਨਹੀਂ ਲਿਆਉਣਾ। ਇਸ ਪ੍ਰਕਾਰ ਚੋਰ ਡਾਕੂ ਲੁਟੇਰੇ ਲੋਕ ਖੋਹ ਕੇ ਲੈ ਜਾਂਦੇ ਨੇ, ਜਿਵੇਂ ਆਉਂਦਾ ਹੈ ਤਿਵੇਂ ਚੱਲਿਆ ਜਾਂਦਾ ਹੈ, ਤੇ ਠੱਗੀਆਂ ਮਾਰਨ ਵਾਲੇ ਨੂੰ ਕੁਛ ਮਿਲਦਾ ਨਹੀਂ। ਜੇ ਜ਼ਿੰਦਗੀ ਭਰ ਕੋਲ ਰਹਿ ਵੀ ਜਾਵੇ ਤੇ ਜਿਸ ਵੇਲੇ ਪ੍ਰਾਣ ਤਿਆਗਦਾ ਹੈ ਪ੍ਰਾਣੀ, ਫਿਰ ਤੇ ਛੱਡ ਕੇ ਹੀ ਜਾਣਾ ਹੁੰਦਾ ਨਾ। ਇਸੇ ਪ੍ਰਕਾਰ ਬਚਨ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ, ਪਾਪਾ ਬਾਝੋ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ। ਭਾਈ ਇਸ ਵੇਲੇ ਤੇ ਛੱਡ ਕੇ ਜਾਣਾ, ਫਿਰ ਸਵਾਹ ਮੁੱਖ ਵਿੱਚ ਪਏਗੀ, ਅਰਥਾਤ ਕੁਛ ਨਹੀਂ ਮਿਲੇਗਾ, ਤੇ ਇਸ ਵੇਲੇ ਨੰਗੇ ਪੈਰ ਖਾਲੀ ਹੱਥ ਹੀ ਜਾਣਾ ਪਵੇਗਾ, ਕੁਝ ਨਾਲ ਨਹੀਂ ਜਾਂਦਾ। ਇਸ ਕਰਕੇ ਠੱਗੀਆਂ ਮਾਰ ਕੇ ਪਾਪ ਕਰਕੇ ਧਨ ਇਕੱਤਰ ਨਹੀਂ ਕਰਨਾ ਹੈ।
1: ਗਉ ਬਾਛਕਾ ਸੰਚੈ ਖੀਰ।
0: ਮਹਾਰਾਜ ਕੋਈ ਹੋਰ ਵੀ ਉਦਾਹਰਣ ਦੇ ਕਰਕੇ ਸਮਝਾਓ, ਇਹ ਮਨ ਪਾਪਾਂ ਵੱਲੋਂ ਕੁਛ ਡਰਨ ਲੱਗਿਆ, ਹੋਰ ਉਦਾਹਰਣਾਂ ਦੇ ਕੇ ਸਮਝਾਓ ਪਾਪਾਂ ਵੱਲੋਂ ਮੇਰਾ ਮਨ ਮੁੜ ਆਵੇ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਸ ਪ੍ਰਕਾਰ ਗਊ ਹੈ ਨਾ, ਚਰਵਾਹੇ ਚਾਰਨ ਵਾਸਤੇ ਦੂਰ ਤੱਕ ਲੈ ਜਾਂਦੇ ਨੇ, ਗਊ ਘਾਹ ਨੂੰ ਚਰ ਚਰ ਕੇ, ਕੱਖ ਕਾਨ ਨੂੰ, ਪੱਠਿਆਂ ਨੂੰ, ਹਰੇ ਚਾਰੇ ਨੂੰ ਚਰ ਚਰ ਕੇ ਸੰਚੈ ਖੀਰ, ਆਪਣੇ ਹਵਾਨੇ ਦੇ ਵਿੱਚ, ਆਪਣੇ ਥਨਾਂ ਦੇ ਵਿੱਚ ਦੁੱਧ ਨੂੰ ਇਕੱਤਰ ਕਰਦੀ ਹੈ।
1: ਗਲਾ ਬਾਂਧ ਦੋਹੇਲੇ ਅਹੀਰ।
0: ਤੇ ਗਊ ਦੁੱਧ ਇਕੱਤਰ ਕਿਉਂ ਕਰਦੀ ਹੈ? ਆਪਣੀ ਸੰਤਾਨ ਵਾਸਤੇ, ਆਪਣੇ ਵਛੇ ਵਾਸਤੇ, ਆਪਣੇ ਹਵਾਨੇ ਨੂੰ, ਆਪਣੇ ਥਣਾਂ ਨੂੰ ਦੁੱਧ ਦੇ ਨਾਲ ਭਰਦੀ ਹੈ ਕਿ ਵੱਛਾ ਰੱਜ ਰੱਜ ਕੇ ਪੀਵੇਗਾ। ਤੇ ਜਿਹੜੀ ਸੱਜਰ ਸੂਈ ਹੋਈ ਲਵੇਰੀ ਗਊ ਹੁੰਦੀ ਹੈ ਨਾ, ਗਊ ਦਾ ਮਾਲਕ ਵਛੇ ਨੂੰ ਗਊ ਦੇ ਥੱਲੇ ਛੱਡਦਾ, ਜਿਸ ਵੇਲੇ ਵੱਛਾ ਥੋੜਾ ਜਿਹਾ ਦੁੱਧ ਚੁੰਗ ਲੈਂਦਾ, ਗਲ ਵਿੱਚ ਰੱਸੀ ਪਾਈ ਹੁੰਦੀ ਹੈ, ਖਿੱਚ ਕੇ ਵੱਛੇ ਨੂੰ ਪਿੱਛੇ ਬੰਨ ਦਿੰਦਾ ਹੈ, ਤੇ ਜਿਹੜਾ ਅਸਥਨਾ ਵਿੱਚ, ਜਿਹੜਾ ਹਵਾਨੇ ਵਿੱਚ ਆਇਆ ਹੋਇਆ ਦੁੱਧ ਹੈ ਨਾ, ਉਸ ਨੂੰ ਇਸ ਪ੍ਰਕਾਰ ਦੁੱਧ ਚੋਣ ਵਾਲਾ ਚੋ ਲੈਂਦਾ ਹੈ। ਆਪ ਜੀ ਬਚਨ ਕਰਦੇ ਨੇ, ਗਲਾ ਬਾਂਧ, ਵੱਛੇ ਦੇ ਗਲ ਵਿੱਚ ਰੱਸੀ ਪਾ ਕੇ ਤੇ ਇਸ ਨੂੰ ਬੰਨ ਦਿੱਤਾ ਜਾਂਦਾ ਕਿੱਲੇ ਦੇ ਨਾਲ। ਦੋਹੇ ਲੇ ਅਹੀਰ, ਦੋਹੇ ਨਾਮ ਚੋਣ ਦਾ ਹੈ, ਦੁੱਧ ਨੂੰ ਚੋ ਲੈਂਦਾ ਹੈ ਉਸਦਾ ਚਰਵਾਹਾ, ਉਸਦਾ ਮਾਲਕ ਅਰਥਾਤ ਗੁੱਜਰ। ਸੋ ਇਸੇ ਪ੍ਰਕਾਰ ਬਚਨ ਕਰਨਾ ਕਰਦੇ ਨੇ, ਜਿਵੇਂ ਗਊ ਅਸਥਾਂ ਵਿੱਚ ਦੁੱਧ ਇਕੱਤਰ ਕਰਦੀ ਹੈ, ਮਨੁੱਖ ਠੱਗੀਆਂ ਠੋਰੀਆਂ ਮਾਰ ਕੇ ਧਨ ਇਕੱਠਾ ਕਰਦਾ ਰਹਿੰਦਾ ਹੈ, ਜਿਵੇਂ ਗਊ ਦਾ ਦੁੱਧ ਵਛੇ ਲਈ ਹੁੰਦਾ, ਵਛਾ ਪੀਵੇਗਾ, ਰੱਜ ਕੇ ਆਨੰਦ ਮਾਣੇਗਾ, ਤੇ ਜਿਹੜੇ ਠੱਗ ਲੋਕ ਨੇ ਕਹਿੰਦੇ ਮੇਰਾ ਪੁੱਤ ਸੁੱਖ ਮਾਣੇਗਾ, ਪੁੱਤ ਵਾਸਤੇ ਬਹੁਤਾ ਬਿਜ਼ਨਸ ਖੜਾ ਕਰਦਿਆਂ, ਵੱਡਾ ਵਪਾਰ ਬਣਾਦਿਆਂ, ਠੱਗੀਆਂ ਮਾਰ ਮਾਰ ਕੇ ਮਾਰਕੀਟ ਵਿੱਚ ਬਹੁਤੀਆਂ ਦੁਕਾਨਾਂ ਜਾਂ ਵੱਡਾ ਸ਼ੋਰੂਮ ਪੁੱਤ ਦਾ ਬਣਾਦਿਆਂ। ਤੇ ਇਸੇ ਪ੍ਰਕਾਰ ਸੰਚਤ ਸੰਚਤ ਥੈਲੀ ਕੀਨੀ, ਪ੍ਰਭ ਉਸ ਤੇ ਡਾਰ ਅਵਰ ਕਉ ਦੀਨੀ। ਉਹ ਤੇ ਥੈਲੀ ਮਾਇਆ ਇਕੱਠੀ ਕਰਦਾ ਰਹਿ ਜਾਂਦਾ ਹੈ, ਓਨੇ ਚਿਰ ਨੂੰ ਜਿਹੜੀ ਮਾਇਆ ਕਿਸੇ ਹੋਰ ਦੇ ਕੋਲ ਚਲੇ ਜਾਂਦੀ ਹੈ, ਚਾਹੇ ਪੁੰਨ ਕਰਮਾਂ ਦਾ ਨਾਸ਼ ਹੋਵੇ ਤਾਂ ਕਿਸੇ ਹੋਰ ਕੋਲ ਚਲੀ ਜਾਂਦੀ ਹੈ, ਪ੍ਰਾਣੀ ਮਰ ਜਾਵੇ ਸਭ ਕੁਝ ਛੱਡ ਕੇ ਚਲਿਆ ਜਾਂਦਾ, ਜਾਂ ਚੋਰ ਲੁਟੇਰੇ ਲੁੱਟ ਕੇ ਲੈ ਜਾਂਦੇ ਨੇ, ਕਿਸੇ ਹੋਰ ਦੇ ਕੋਲ ਚਲੀ ਜਾਂਦੀ ਹੈ। ਜਿਵੇਂ ਵਛੇ ਨੂੰ ਦੁੱਧ ਗਊ ਦਾ ਨਹੀਂ ਮਿਲਦਾ ਸਾਰਾ, ਇਸੇ ਪ੍ਰਕਾਰ ਠੱਗੀਆਂ ਠੋਰੀਆਂ ਮਾਰਨ ਵਾਲੇ ਦਾ ਧਨ ਉਸ ਨੂੰ ਤੇ ਉਸਦੀ ਬੰਸ ਨੂੰ ਖਾਣਾ ਖਰਚਣਾ ਨਹੀਂ ਮਿਲਦਾ ਹੈ।
1: ਮਾਇਆ ਕਾਰਨ ਸ਼੍ਰਮ ਅਤ ਕਰੈ।
0: ਜਿਹੜਾ ਪ੍ਰਾਣੀ ਹੈ ਨਾਮ ਜਪਣ ਵਾਸਤੇ ਤੇ ਉਦਮ ਨਹੀਂ ਕਰਦਾ, ਅੰਮ੍ਰਿਤ ਵੇਲੇ ਉੱਠਣ ਦਾ ਸ਼੍ਰਮ ਤੇ ਨਹੀਂ ਕਰਦਾ, ਯਤਨ ਨਹੀਂ ਕਰਦਾ, ਘਾਲ ਨਹੀਂ ਘਾਲਦਾ, ਮੁਸ਼ਕਤ ਨਹੀਂ ਕਰਦਾ, ਪਰ ਮਾਇਆ ਦੀ ਖਾਤਰ ਬਹੁਤ ਸ਼੍ਰਮ ਕਰਦਾ ਹੈ, ਬਹੁਤ ਯਤਨ ਕਰਦਾ ਹੈ, ਬੜੇ ਉਦਮ ਕਰਦਾ ਹੈ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਤੇ ਜਿਹੜਾ ਮਾਇਆ ਦੀ ਖਾਤਰ ਹੀ ਜ਼ਿੰਦਗੀ ਭਰ ਯਤਨ ਕਰਦਾ ਰਹਿੰਦਾ ਹੈ,
1: ਸੋ ਮਾਇਆ ਲੈ ਗਾਡੈ ਧਰੈ।
0: ਉਸ ਮਾਇਆ ਨੂੰ ਫਿਰ ਟੋਆ ਕੱਢ ਕੇ ਧਰਤੀ ਦੇ ਵਿੱਚ ਦੱਬ ਦਿੰਦਾ ਹੈ ਜਾਂ ਥੰਮ ਦੇ ਵਿੱਚ ਧਰ ਦਿੰਦਾ। ਇਹ ਪੁਰਾਣੇ ਸਮੇਂ ਦੀਆਂ ਜੁਗਤੀਆਂ ਹੋਇਆ ਕਰਦੀਆਂ ਸਨ, ਅੱਜ ਦੇ ਸਮੇਂ ਦੇ ਅੰਦਰ ਵੀ ਜਿਹੜਾ ਸੋਨਾ ਇਤਿਆਦਿਕ ਤੇ ਇਸ ਨੂੰ ਗੱਲਿਆ ਗੋਲਕਾਂ ਦੇ ਵਿੱਚ ਧਰਿਆ ਜਾਂਦਾ, ਰੱਖਿਆ ਜਾਂਦਾ, ਬੈਂਕ ਦੇ ਲੋਕਰਾਂ ਦੇ ਵਿੱਚ ਰੱਖਿਆ ਜਾਂਦਾ। ਇਸ ਪ੍ਰਕਾਰ ਉਦੋਂ ਧਨ ਨੂੰ ਧਰਤੀ 'ਚ ਦੱਬਿਆ ਜਾਂਦਾ ਸੀ, ਭਾਂਡਿਆਂ 'ਚ ਪਾ ਕੇ ਅੱਜ ਬੈਂਕਾਂ ਵਿੱਚ ਰੱਖਿਆ ਜਾਂਦਾ। ਸੋ ਕੇਵਲ ਤਾਂ ਕੇਵਲ ਯੁਗਤੀ ਬਦਲੀ ਹੈ, ਲਾਲਚ ਅਤੇ ਤਰੀਕੇ ਉਹੀ ਨੇ, ਸਾਂਭਣ ਦੇ ਕਿਸੇ ਤਰੀਕੇ ਨਾਲ ਸਾਂਭ ਲਿਆ ਜਾਵੇ। ਭਾਈ ਲੋਕ ਫਿਰ ਧਨ ਨੂੰ ਟੂਵਾ ਪੁੱਟ ਕੇ ਭਾਂਡਿਆਂ ਵਿੱਚ ਪਾ ਕੇ, ਪਿੱਤਲ ਦੀਆਂ ਗਾਗਰਾਂ ਵਿੱਚ ਪਾ ਕੇ, ਘੜਿਆ ਕੁਜਿਆਂ 'ਚ ਪਾ ਕੇ ਦੱਬ ਦਿੰਦੇ ਨੇ, ਥਾਮੇ ਇਤਿਆਦਿਕ ਸਥਾਨਾਂ ਦੇ ਵਿੱਚ ਧਰਦੇ ਹਨ।
1: ਅਤ ਸੰਚੈ ਸਮਝੈ ਨਹੀਂ ਮੂੜ।
0: ਇਸ ਪ੍ਰਕਾਰ ਅਤਿਅੰਤ ਧਨ ਨੂੰ ਸੰਚਦਾ ਠੱਗੀਆਂ ਮਾਰ ਕੇ, ਝੂਠ ਬੋਲ ਬੋਲ ਕੇ, ਪਰ ਮੂੜ ਇਸ ਗੱਲ ਨੂੰ ਨਹੀਂ ਸਮਝਦਾ ਹੈ।
1: ਧਨ ਧਰਤੀ ਤਨ ਹੋਏ ਗਯੋ ਧੂੜ।
0: ਜਿਹੜਾ ਧਨ ਹੈ ਉਹ ਤੇ ਧਰਤੀ ਦੇ ਅੰਦਰ ਦੱਬਿਆ ਦਾ ਦੱਬਿਆ ਹੀ ਰਹਿ ਜਾਂਦਾ ਹੈ। ਇਹ ਜਿਹੜਾ ਸਰੀਰ ਹੈ ਇਹ ਧੂੜ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ। ਕਬਰ ਵਿੱਚ ਪਾ ਕੇ ਮੁਰਦੇ ਨੂੰ ਦੱਬਿਆ ਜਾਵੇ ਤੇ ਮਿੱਟੀ ਹੋ ਜਾਂਦਾ ਹੈ, ਤੇ ਜੇ ਸਾੜਿਆ ਜਾਵੇ ਤੇ ਫਿਰ ਸਵਾਹ ਹੋ ਜਾਂਦਾ ਹੈ। ਇਸ ਪ੍ਰਕਾਰ ਤਨ ਤੇ ਧੂੜ ਹੋ ਜਾਂਦਾ, ਧਨ ਦੱਬਿਆ ਦਾ ਦੱਬਿਆ ਹੀ ਰਹਿ ਜਾਂਦਾ ਹੈ। ਸਾਧ ਸੰਗਤ ਜੀ, ਇੱਕ ਦੇਸ਼ ਦਾ ਬਹੁਤ ਵੱਡਾ ਸ਼ੇਅਰ ਮਾਰਕੀਟ ਦਾ ਪਿਤਾਮਾ ਕਹਿਣ ਵਾਲਾ ਵੱਡਾ ਅਮੀਰ, ਜਿਸ ਨੇ ਹਜ਼ਾਰਾਂ ਕਰੋੜ ਇਕੱਠੇ ਕੀਤੇ। ਇੱਕ ਕਰੋੜ ਇਕੱਠਾ ਕਰਨਾ ਵੀ ਧਰਮ ਦੀ ਕਿਰਤ ਦੇ ਨਾਲ ਔਖਾ ਹੁੰਦਾ, ਨਹੀਂ ਹੁੰਦਾ, ਪਰ ਉਸਨੇ ਹਜ਼ਾਰਾਂ ਕਰੋੜ ਇਕੱਠੇ ਕੀਤੇ। ਸਰੀਰ ਦੀ ਹਾਲਤ ਇਹੋ ਜਿਹੀ ਹੋ ਗਈ, ਬਿਮਾਰੀਆਂ ਨਾਲ ਸਰੀਰ ਭਰ ਗਿਆ, ਮੋਟਾ ਹੋ ਗਿਆ, ਹੁਣ ਤੁਰਿਆ ਵੀ ਨਹੀਂ ਜਾਂਦਾ ਤੇ ਵੀਲ ਚੇਅਰ ਦੇ ਉੱਪਰ ਬੈਠਾ। ਦੇਸ਼ ਦਾ ਪ੍ਰਧਾਨ ਮੰਤਰੀ ਉਸ ਧਨਾਡ ਉਸ ਅਮੀਰ ਨੂੰ ਆਪ ਚੱਲ ਕੇ ਮਿਲਣ ਵਾਸਤੇ ਗਿਆ, ਉਹ ਉੱਠ ਕੇ ਅੱਗੋਂ ਮਿਲ ਵੀ ਨਹੀਂ ਸਕਿਆ, ਵੀਲ ਚੇਅਰ ਤੇ ਬੈਠਾ ਬੈਠਾ ਹੀ ਮਿਲਿਆ। ਜਦੋਂ ਉਸਦੀ ਉਸਤਤ ਕੀਤੀ, ਇੰਨਾ ਧਨ ਕਮਾਇਆ, ਬੜੀ ਕਮਾਈ ਕੀਤੀ, ਕਹਿੰਦਾ ਜੀ ਕੀ ਫਾਇਦਾ ਧਨ ਕਮਾਉਣ ਦਾ, ਹੱਥ ਵਿੱਚ ਫੜ ਕੇ ਵੇਖ ਤੱਕ ਨਹੀਂ ਸਕਦਾ। ਜਿੰਨਾ ਵੀ ਧਨ ਪਿਆ ਬੈਂਕ ਵਿੱਚ ਪਿਆ, ਕੇਵਲ ਤਾਂ ਕੇਵਲ ਅੱਖਰ ਹੀ ਘੁੰਮੇ ਨੇ। ਇੱਕ ਅੱਖਰ ਹੋਰ ਵੱਧ ਗਿਆ, ਇੱਕ ਅੰਕੜਾ ਹੋਰ ਲੱਗ ਗਿਆ, ਹਜ਼ਾਰ ਤੋਂ ਲੱਖ ਹੋ ਗਿਆ, ਲੱਖ ਤੋਂ 10 ਲੱਖ ਹੋ ਗਿਆ, 1 ਕਰੋੜ, 10 ਕਰੋੜ, 100 ਕਰੋੜ, ਅੰਕੜੇ ਹੀ ਵਧੇ ਨੇ, ਨੰਬਰ ਹੀ ਬਦਲੇ ਨੇ ਨਾ, ਬੈਂਕ 'ਚ ਹੀ ਪਏ ਨੇ। ਨਾ ਸਾਰੇ ਧਨ ਨੂੰ ਹੱਥ 'ਚ ਫੜ ਕੇ ਵੇਖਿਆ ਤੇ ਨਾ ਉਸਨੂੰ ਖਾ ਖਰਚ ਸਕਦਾ ਹੈ। ਸ਼ੂਗਰ ਹੋ ਗਈ, ਹੋਰ ਬਿਮਾਰੀਆਂ ਹੋ ਗਈਆਂ, ਇਕੱਠਾ ਤੇ ਬੜਾ ਕੀਤਾ ਪਰ ਸਾਰਾ ਧਨ ਪਿਆ ਦਾ ਪਿਆ ਹੀ ਹੈ, ਉਸਨੂੰ ਖਾ ਖਰਚ ਤੇ ਆਪਣੇ ਵਾਸਤੇ ਸਕਦਾ ਨਹੀਂ, ਫਿਰ ਫਾਇਦਾ ਕੀ ਹੈ। ਜਿਉਂਦਿਆਂ ਜੀਵ ਫਿਰ ਵੇਖ ਵੇਖ ਕੇ ਝੂਰਦੇ ਨੇ, ਇੰਨਾ ਇਕੱਠਾ ਕਰ ਲਿਆ ਨਾ ਖਾ ਸਕਦੇ ਆ ਨਾ ਖਰਚ ਸਕਦੇ ਨੇ, ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਧਨ ਪਿਆ ਦਾ ਪਿਆ ਹੀ ਰਹਿ ਜਾਂਦਾ, ਥੋੜੇ ਸਮੇਂ ਬਾਅਦ ਉਸਦੀ ਮੌਤ ਹੋ ਗਈ ਤੇ ਕਿਹੜਾ ਕੁਛ ਨਾਲ ਜਾਂਦਾ, ਪੁੱਤ ਪੋਤਿਆਂ ਦੇ ਹੱਥ ਆ ਗਿਆ। ਆਪ ਜੀ ਬਚਨ ਕਰਦੇ ਨੇ, ਧਨ ਪਿਆ ਦਾ ਪਿਆ ਹੀ ਰਹਿ ਜਾਂਦਾ, ਧਰਤੀ 'ਚ ਦੱਬਿਆ ਹੀ ਪਿਆ ਰਹਿ ਜਾਂਦਾ, ਅਥਵਾ ਧਰਤੀ 'ਤੇ ਰਹਿ ਜਾਂਦਾ। ਜੇ ਗੋਲਕਾਂ ਘਰ ਵਿੱਚ ਪਈਆਂ ਨੇ, ਗੱਲੇ ਪਏ ਨੇ, ਅਲਮਾਰੀਆਂ ਪਈਆਂ, ਧਰਤੀ 'ਤੇ ਹੀ ਪਈਆਂ ਨੇ ਨਾ। ਜੇ ਬੈਂਕਾਂ ਵਿੱਚ ਪਿਆ, ਬੈਂਕ ਧਰਤੀ 'ਤੇ ਹੀ ਨੇ ਨਾ, ਕਿਧਰੇ ਅਸਮਾਨ ਵਿੱਚ ਤਾਂ ਨਹੀਂ। ਇਸ ਪ੍ਰਕਾਰ ਚਾਹੇ ਬੈਂਕਾਂ ਵਿੱਚ, ਚਾਹੇ ਅਲਮਾਰੀਆਂ ਵਿੱਚ, ਚਾਹੇ ਗੱਲਿਆਂ ਵਿੱਚ, ਧਨ ਧਰਤੀ 'ਤੇ ਪਿਆ ਰਹਿ ਜਾਂਦਾ, ਅਤੇ ਜਿਹੜਾ ਸਰੀਰ ਹੈ ਇਹ ਧੂੜ ਵਿੱਚ ਮਿਲ ਜਾਂਦਾ, ਮਿੱਟੀ ਵਿੱਚ ਮਿਲ ਜਾਂਦਾ, ਸਵਾਹ ਵਿੱਚ ਮਿਲ ਜਾਂਦਾ, ਚਿਖਾ ਵਿੱਚ ਸੜ ਜਾਂਦਾ ਹੈ।
1: ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ।
0: ਆਪ ਜੀ ਬਚਨ ਕਰਦੇ ਨੇ, ਭਾਈ ਛੱਡ ਦੇ ਇਹਨਾਂ ਵਿਕਾਰਾਂ ਨੂੰ, ਵਿਕਾਰਾਂ ਦੇ ਨਾਲ ਕਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਬਲਕਿ ਤ੍ਰਿਸ਼ਨਾ ਵੱਧਦੀ ਹੈ, ਬਹੁਤੀ ਤ੍ਰਿਸ਼ਨਾ ਵੱਧ ਜਾਂਦੀ ਹੈ ਪਦਾਰਥਾਂ ਨੂੰ ਇਕੱਠਿਆਂ ਕਰਨੇ ਦੀ। ਜਿਹੜਾ ਸਰੀਰ ਕਾਮ ਅਤੇ ਕ੍ਰੋਧ ਦੀ ਅੱਗ ਵਿੱਚ ਸੜਦਾ ਹੈ, ਕਾਮ ਦੀ ਪੂਰਤੀ ਕਰਨਾ ਚਾਹੁੰਦਾ, ਜਿਵੇਂ ਜਿਸ ਤੋਂ ਕਰਨੀ ਚਾਹੁੰਦਾ, ਪੂਰਤੀ ਨਾ ਹੋਵੇ ਫਿਰ ਕ੍ਰੋਧਵਾਨ ਹੁੰਦਾ, ਫਿਰ ਕ੍ਰੋਧ ਵਿੱਚ ਸੜਦਾ, ਅਤੇ ਜੇ ਪੂਰਤੀ ਹੋ ਵੀ ਜਾਵੇ ਫਿਰ ਕਾਮ ਕ੍ਰੋਧ ਕਾਇਆ ਕਉ ਗੱਲ ਹੈ। ਕਾਮ ਅਤੇ ਕ੍ਰੋਧ ਐਸੇ ਵਿਸ਼ੇ ਨੇ ਸਰੀਰ ਨੂੰ ਗਾਲ ਦਿੰਦੇ ਨੇ, ਜਿਵੇਂ ਸੁਹਾਗਾ ਪਾਇਆ ਜਾਂਦਾ ਸੋਨੇ 'ਤੇ ਅਤੇ ਸੋਨਾ ਤਰਲ ਪਦਾਰਥ ਬਣ ਜਾਂਦਾ ਨਾ, ਢਲ ਜਾਂਦਾ, ਇਵੇਂ ਕਾਮ ਕ੍ਰੋਧ ਸਰੀਰ ਨੂੰ ਗਾਲ ਦਿੰਦੇ ਨੇ। ਅਤੇ ਇਹ ਜਿਹੜਾ ਸਰੀਰ ਹੈ, ਜਿਹੜਾ ਪ੍ਰਾਣੀ ਧਨ ਦਾ ਲਾਲਚੀ ਹੋ ਗਿਆ, ਜਿੰਨਾ ਧਨ ਚਾਹੁੰਦਾ ਉਹਨਾਂ ਮਿਲਦਾ ਨਹੀਂ, ਫਿਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਰਾਤ ਦਿਨ ਸੜਦਾ ਹੈ।
1: ਸਾਧ ਸੰਗਤ ਕਬਹੂ ਨਹੀਂ ਕਰੈ।
0: ਫਿਰ ਮਹਾਰਾਜ ਇਹ ਤ੍ਰਿਸ਼ਨਾ ਮਿਟਦੀ ਕਿਉਂ ਨਹੀਂ? ਭਗਤ ਸਾਹਿਬ ਜੀ ਕਿਰਪਾ ਕਰਕੇ ਦੱਸੋ, ਵਿਕਾਰਾਂ ਦੀ ਪੂਰਤੀ ਹੋਣੇ 'ਤੇ ਵੀ ਮਨ ਤ੍ਰਿਪਤ ਕਾਮ ਵੱਲੋਂ ਕਿਉਂ ਨਹੀਂ ਹੁੰਦਾ, ਕ੍ਰੋਧ ਛੁੱਟਦਾ ਕਿਉਂ ਨਹੀਂ? ਆਪ ਜੀ ਬਚਨ ਕਰਦੇ ਨੇ, ਕਿਉਂਕਿ ਕਾਮੀ ਕ੍ਰੋਧੀ ਤੇ ਤ੍ਰਿਸ਼ਨਾਲੂ ਜਿਹੜਾ ਪ੍ਰਾਣੀ ਹੈ ਨਾ, ਉਹ ਕਦੇ ਵੀ ਸਾਧ ਸੰਗਤ ਕਰਦਾ ਹੀ ਨਹੀਂ। ਅੱਗ ਲੱਗੀ ਹੋਵੇ ਤੇ ਪਾਣੀ ਪਾ ਕੇ ਬੁਝਾਈ ਜਾਂਦੀ ਹੈ ਨਾ, ਜੇ ਲੱਕੜਾਂ ਉੱਪਰ ਹੋਰ ਸੁੱਟੀ ਜਾਈਏ ਜੀ, ਲੱਕੜਾਂ ਨਾਲ ਅੱਗ ਬੁਝਾ ਦਈਏ, ਭਾਂਬੜ ਬਹੁਤੇ ਮੱਚਦੇ ਨੇ, ਅੱਗ ਬੁਝਦੀ ਨਹੀਂ। ਇਸੇ ਪ੍ਰਕਾਰ ਵਿਕਾਰੀ ਜੀਵਨ ਹੋਵੇ ਤੇ ਜੇ ਕੋਈ ਆਖੇ ਵਿਕਾਰਾਂ ਦੀ ਪੂਰਤੀ ਕਰਕੇ ਮੈਂ ਸੰਤੁਸ਼ਟ ਹੋ ਜਾਵਾਂ, ਤ੍ਰਿਪਤ ਹੋ ਜਾਵਾਂ, ਕਾਮ ਕ੍ਰੋਧ ਦੀ ਅਗਨੀ ਇਸ ਪ੍ਰਕਾਰ ਭਾਵਨਾਵਾਂ ਦੀ, ਕਾਮਨਾਵਾਂ ਦੀ ਪੂਰਤੀ ਹੋਣ ਦੇ ਨਾਲ ਹੋਰ ਭੜਕਦੀ ਏ, ਕਦੇ ਸ਼ਾਂਤ ਨਹੀਂ ਹੁੰਦੀ। ਇਹ ਅਗਨੀ ਸ਼ਾਂਤ ਹੋਣੀ ਸੀ ਨਾਮ ਜਲ ਦੇ ਨਾਲ, ਨਾਮ ਰੂਪੀ ਅੰਮ੍ਰਿਤ ਜਲ ਕਾਮ ਕ੍ਰੋਧ ਤੇ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੰਦਾ, ਜਿਵੇਂ ਪ੍ਰਤੱਖ ਪਾਣੀ ਅੱਗ ਨੂੰ ਬੁਝਾਉਂਦਾ। ਪਰ ਕਾਮੀ ਕ੍ਰੋਧੀ ਤੇ ਤ੍ਰਿਸ਼ਨਾਲੂ ਜਿਹੜਾ ਪ੍ਰਾਣੀ ਹੈ, ਸਾਧ ਸੰਗਤ ਕਦੇ ਕਰਦਾ ਹੀ ਨਹੀਂ, ਇਸ ਕਰਕੇ ਉਸ ਦੀ ਅੱਗ ਨਹੀਂ ਮਿਟਦੀ ਹੈ ਵਿਕਾਰਾਂ ਦੀ।
1: ਰਹਤ ਨਾਮ ਦਿਓ ਤਾਚੀ ਆਣ।
0: ਸਤ ਸੰਗੀ ਦਾ ਪੁੱਤਰ ਕਹਿਣ ਲੱਗਾ, ਮਹਾਰਾਜ ਤੁਹਾਡੇ ਬਚਨ ਸੱਚਮੁੱਚੀ ਸੱਚੇ ਨੇ। ਮੈਂ ਆਪਣੇ ਜੀਵਨ ਨੂੰ ਬਰਬਾਦ ਕੀਤਾ, ਕਿੰਨਿਆਂ ਵੱਖ ਵੱਖ ਥਾਵਾਂ ਤੇ ਜਾ ਕਰਕੇ ਮੈਂ ਵਿਸ਼ਈ ਹੋਇਆ, ਜੀਵਨ ਬਰਬਾਦ ਕੀਤਾ, ਗੁਣਾਂ ਨੂੰ ਨਾਸ ਕੀਤਾ, ਔਗੁਣਾਂ ਨੂੰ ਧਾਰਨ ਕੀਤਾ, ਪਰ ਸੱਚਮੁੱਚ ਮਨ ਤ੍ਰਿਪਤ ਨਹੀਂ ਹੋਇਆ। ਇਹ ਕਾਮ ਕ੍ਰੋਧ ਦੀ ਅਗਨੀ ਹੋਰ ਵਧੀ ਹੈ, ਧਨ ਦੀ ਤ੍ਰਿਸ਼ਨਾ ਵਧੀ ਹੈ, ਠੱਗੀਆਂ ਠੋਰੀਆਂ ਮਾਰਦਿਆਂ ਮਹਾਰਾਜ ਕਿਰਪਾ ਕਰਕੇ ਮੈਨੂੰ ਐਸੇ ਬਚਨ ਦਿਓ, ਮਹਾਰਾਜ ਮੇਰਾ ਜੀਵਨ ਸਫਲਾ ਹੋ ਜਾਵੇ। ਤੇ ਭਗਤ ਸਾਹਿਬ ਜੀ ਬਚਨ ਕਰਦੇ ਨੇ, ਕਹਿਤ ਕਹਿ ਕਰਕੇ ਨਾਮ ਦੇਵ, ਭਗਤ ਨਾਮਦੇਵ ਸਾਹਿਬ ਜੀ ਫਰਮਾਉਂਦੇ ਨੇ, ਤਾਚੀ ਆਣ, ਤਿਸ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਆਣ ਆ ਜਾਣਾ ਕਰ, ਤਿਸ ਪਰਮੇਸ਼ਰ ਜੀ ਦੀ ਆਣ ਓਟ ਲੈਣਾ ਕਰ, ਤਿਸ ਪਰਮੇਸ਼ਰ ਜੀ ਦੀ ਆਣ ਆਸਰੇ ਨੂੰ ਗ੍ਰਹਿਣ ਕਰਨਾ ਕਰ।
1: ਨਿਰਭੈ ਹੋਏ ਭਜੀਐ ਭਗਵਾਨ,
0: ਤੇ ਭਾਈ ਤਿਸ ਦੀ ਸ਼ਰਨ ਵਿੱਚ ਆ ਕਰਕੇ ਨਿਰਭਉ ਹੋ ਕਰਕੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਭਜੀਐ ਭਜਨ ਕਰਨਾ ਕਰੀਏ, ਫਿਰ ਵਿਕਾਰਾਂ ਤੋਂ ਛੁੱਟ ਜਾਈਦਾ, ਮਨ ਸ਼ਾਂਤ ਹੋ ਜਾਂਦਾ, ਤ੍ਰਿਸ਼ਨਾ ਦੀ ਅੱਗ ਵੀ ਬੁੱਝ ਜਾਂਦੀ ਹੈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੈ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਇਸੇ ਪ੍ਰਕਾਰ ਸਤ ਸੰਗਤ ਕਰਦਿਆਂ ਵਸਤੂ ਵਿਚਾਰ ਦੇ ਕਰਕੇ ਕਾਮਰੂਪੀ ਔਗੁਣ ਤੋਂ ਛੁਟਕਾਰਾ ਹੋ ਜਾਂਦਾ, ਸ਼ਾਂਤੀ ਸੁੱਖ ਮਨ ਨੂੰ ਮਿਲਦਾ ਤੇ ਕ੍ਰੋਧ ਤੋਂ ਛੁਟਕਾਰਾ ਹੋ ਜਾਂਦਾ, ਸੰਤੋਖ ਦੀ ਪ੍ਰਾਪਤੀ ਹੁੰਦੀ ਏ ਤੇ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਏ। ਇਸ ਕਰਕੇ ਭਗਤ ਸਾਹਿਬ ਜੀ ਫਰਮਾਵਣਾ ਕਰਦੇ ਨੇ, ਭਾਈ ਨਿਰਭੈ ਹੋਏ, ਨਿਰਭੈ ਹੋ ਜਾਈਦਾ, ਨਾ ਫਿਰ ਵਿਕਾਰਾਂ ਦਾ ਡਰ ਰਹਿੰਦਾ, ਨਾ ਤ੍ਰੈਗੁਣ ਆਤਮਿਕ ਮਾਇਆ ਦਾ ਡਰ ਰਹਿੰਦਾ, ਨਾ ਜਮਾਂ ਦਾ ਡਰ ਰਹਿੰਦਾ, ਨਾ ਧਰਮ ਰਾਜ ਦੇ ਲੇਖੇ ਦਾ ਡਰ ਰਹਿੰਦਾ, ਨਾ ਇਸੇ ਪ੍ਰਕਾਰ ਨਰਕਾਂ ਦੀ ਅੱਗ ਦਾ ਡਰ ਰਹਿੰਦਾ, ਨਾ ਗਰਭ ਜੂਨੀਆਂ ਦਾ ਡਰ ਰਹਿੰਦਾ, 84 ਲੱਖ ਦੀਆਂ ਜੂਨੀਆਂ ਦਾ ਵੀ ਡਰ ਨਹੀਂ ਰਹਿੰਦਾ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਾਉ ਸਭ ਗਵਾਸੀ, ਤਿੰਨਾਂ ਦਾ ਸਾਰਾ ਡਰ ਗਵਾਸੀ ਗਵਾ ਦਿੱਤਾ ਪਰਮੇਸ਼ਰ ਜੀ ਨੇ। ਨਿਰਭਉ ਜਪੈ ਸਗਲ ਭਾਉ ਮਿਟੈ, ਸਾਰੇ ਡਰ ਮਿਟ ਜਾਂਦੇ, ਨਿਰਭਉ ਹੋ ਜਾਈਦਾ ਜਦੋਂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰੀਏ। ਭਾਈ ਇਸ ਪ੍ਰਕਾਰ ਅੰਮ੍ਰਿਤ ਨਾਮ ਨੂੰ ਜਪ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਕੇ ਸਫਲੇ ਹੋਈਦਾ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਰਹਿਣੇ ਕਰਕੇ ਜੀਵਨ ਬਰਬਾਦ ਹੋ ਜਾਂਦਾ ਤੇ ਨਰਕੀ ਵਾਸਾ ਹੁੰਦਾ। ਇਸ ਪ੍ਰਕਾਰ ਉਪਦੇਸ਼ ਦੇ ਕਰਕੇ ਸਤਸੰਗੀ ਦੇ ਬੇਟੇ ਦੇ ਪ੍ਰਥਾਏ ਇਹ ਸ਼ਬਦ ਉਚਾਰਨ ਕਰਕੇ ਸਰਬਤ ਸੰਸਾਰ ਨੂੰ ਸਾਂਝਾ ਉਪਦੇਸ਼ ਭਗਤ ਸਾਹਿਬ ਜੀ ਨੇ ਬਖਸ਼ਿਆ। ਉਪਦੇਸ਼ ਨੂੰ ਸਰਵਣ ਕਰਕੇ ਉਹ ਸਤਸੰਗੀ ਦਾ ਬੇਟਾ ਆਪ ਜੀ ਦੇ ਚਰਨੀ ਪਿਆ, ਭਗਤ ਸਾਹਿਬ ਜੀ ਮਹਾਰਾਜ ਜੀ ਆਪ ਜੀ ਨੇ ਕਿਰਪਾ ਕਰਕੇ ਸੋਝੀ ਬਖਸ਼ੀ ਹੈ, ਹੁਣ ਅੱਗੇ ਤੋਂ ਇਸ ਪ੍ਰਕਾਰ ਸਤਸੰਗਤ ਦੇ ਵਿੱਚ ਆਵਾਂਗਾ ਤੇ ਵਿਸ਼ੇ ਪਰਾਇਣ ਹੋਣ ਵਾਲਾ ਆਪਣੇ ਜੀਵਨ ਨੂੰ ਨਹੀਂ ਬਣਾਵਾਂਗਾ, ਤੇ ਇਸ ਦੇ ਜੀਵਨ ਨੂੰ ਇਵੇਂ ਸੁਧਾਰਿਆ ਹੈ ਜੀਓ।
1: ਬਦਹੋ ਕੀ ਨਾ ਹੋੜ ਮਾਧੋ ਮੋਸਿਉ।
0: ਸਾਧ ਸੰਗਤ ਜੀ ਇਹ ਸਾਰੰਗ ਰਾਗ ਦੇ ਅੰਦਰ ਦੂਸਰਾ ਸ਼ਬਦ ਭਗਤ ਨਾਮਦੇਵ ਸਾਹਿਬ ਜੀ ਦਾ ਪ੍ਰਾਰੰਭ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਦਿਆਂ ਹੋਇਆਂ ਗ੍ਰੰਥਾਂ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਭਗਤ ਨਾਮਦੇਵ ਸਾਹਿਬ ਜੀ ਨੂੰ 72 ਵਾਰ ਪਰਮੇਸ਼ਰ ਜੀ ਦੇ ਪ੍ਰਤੱਖ ਦਰਸ਼ਨ ਦੀਦਾਰ ਹੋਏ, ਪਰ ਸਤਿਗੁਰੂ ਜੀ ਦੀ ਗੁਰਬਾਣੀ ਬਚਨ ਕਰਦੀ ਹੈ, ਨਾਮ ਦੇਉ ਹਰ ਜੀਉ ਬਸ ਹੈ ਸੰਗ। ਜਦੋਂ ਅਵਸਥਾ ਵਿੱਚ ਪੂਰਨ ਹੋਏ ਤੇ ਪਰਮੇਸ਼ਰ ਜੀ ਸਦਾ ਅੰਗ ਸੰਗ ਹੀ ਵਸਦੇ ਸਨ, ਫਿਰ ਵਿਛੋੜਾ ਨਹੀਂ ਸੀ ਹੁੰਦਾ। ਜਿਸ ਵੇਲੇ ਆਪ ਜੀ ਬੰਦਗੀ ਕਰਦੇ ਨੇ, ਭਗਤ ਕਰਦੇ ਨੇ, ਦਰਸ਼ਨ ਕਰਦੇ ਨੇ ਨਾ, ਤੇ ਮਨ ਦੇ ਅੰਦਰ ਅਤਿਅੰਤ ਚਾਉ ਪੈਦਾ ਹੋਇਆ ਕਿ ਅੱਜ ਫਿਰ ਪਰਮੇਸ਼ਰ ਜੀ ਦੇ ਦਰਸ਼ਨ ਕਰੀਏ। ਬੜੀ ਭਾਵਨਾ ਦੇ ਨਾਲ ਸੁਰਤ ਟਕਾਈਏ, ਸਿਮਰਨ ਵਿੱਚ ਜੁੜੇ ਨੇ, ਅਰਦਾਸਾਂ ਕਰਦੇ, ਭਗਵਾਨ ਜੀ ਦਰਸ਼ਨ ਦਿਓ, ਪਰਮੇਸ਼ਰ ਜੀ ਦੀਦਾਰ ਦਿਓ, ਪਰ ਪਰਮੇਸ਼ਰ ਜੀ ਨੇ ਪਰਚਾ ਪਾ ਦਿੱਤਾ, ਪਰਖ ਲਾ ਦਿੱਤੀ, ਅੱਜ ਦਰਸ਼ਨ ਨਹੀਂ ਦੇਣੇ, ਦੇਖਦੇ ਭਗਤ ਜੀ ਕੀ ਕਰਦੇ ਨੇ। ਹੋਰ ਅਰਦਾਸਾਂ, ਹੋਰ ਬੇਨਤੀਆਂ ਬੜੇ ਚਾਅ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਕਰਦੇ ਨੇ, ਪਰ ਪਰਮੇਸ਼ਰ ਜੀ ਨੇ ਦਰਸ਼ਨ ਨਹੀਂ ਦਿੱਤੇ। ਸਾਧ ਸੰਗਤ ਜੀ, ਇੱਕ ਦਿਨ ਬਤੀਤ ਹੋ ਗਿਆ, ਦੋ ਦਿਨ ਬਤੀਤ ਹੋ ਗਏ, ਕਈ ਦਿਨ ਬਤੀਤ ਹੋ ਗਏ, ਦਰਸ਼ਨ ਹੋਏ ਨਹੀਂ। ਇੱਕ ਦਿਨ ਫਿਰ ਧਿਆਨ ਵਿੱਚ ਬੈਠਿਆ, ਐਸਾ ਮਨ ਇਕਾਗਰ ਹੋਇਆ, ਪਰਮੇਸ਼ਰ ਜੀ ਨੇ ਆਣ ਦਰਸ਼ਨ ਦਿੱਤੇ ਨੇ। ਉਸ ਦਿਨ ਅਰਦਾਸਾਂ ਨਹੀਂ ਕਰ ਰਹੇ, ਬਸ ਸੁਰਤ ਜੁੜੀ, ਧਿਆਨ ਵਿੱਚ ਬੈਠੇ ਨੇ, ਪਰਮੇਸ਼ਰ ਜੀ ਨੇ ਬਿਲਾਸ ਵਾਸਤੇ, ਕੌਤਕ ਮਾਤਰ ਵਾਸਤੇ ਆਣ ਦਰਸ਼ਨ ਦਿੱਤੇ, ਤੇ ਭਗਤ ਸਾਹਿਬ ਜੀ ਦਰਸ਼ਨ ਕਰਕੇ ਪ੍ਰਸੰਨ ਹੋਏ, ਚਰਨੀ ਪਏ, ਬੇਨਤੀ ਕੀਤੀ, ਭਗਵਾਨ ਜੀ ਇੰਨੇ ਦਿਨ ਮੈਂ ਅਰਦਾਸਾਂ ਕਰਦਾ ਰਿਹਾ, ਬੇਨਤੀਆਂ ਕਰਦਾ ਰਿਹਾ, ਮਹਾਰਾਜ ਧਿਆਨ ਵਿੱਚ ਟਿਕਦਾ ਰਿਹਾ, ਉਦੋਂ ਆਪ ਜੀ ਨੇ ਦਰਸ਼ਨ ਦਿੱਤੇ ਹੀ ਨਹੀਂ, ਤੇ ਹੁਣ ਅਕਸ ਮਾਤਾ ਰੀ ਅਚਾਨਕ ਹੀ ਆਣ ਦਰਸ਼ਨ ਦਿੱਤੇ ਨੇ, ਪਹਿਲਾਂ ਨਾ ਦਰਸ਼ਨ ਦੇਣ ਦਾ ਤੇ ਅੱਜ ਦਰਸ਼ਨ ਦੇਣ ਦਾ ਸਬੱਬ ਕੀ ਹੈ? ਤੇ ਭਗਵਾਨ ਜੀ ਹੱਸ ਕੇ ਬਿਲਾਸ ਮਾਤਰ ਵਾਸਤੇ, ਕੌਤਕ ਮਾਸਤਰ ਵਾਸਤੇ ਕਹਿੰਦੇ ਨੇ, ਭਗਤ ਅਸੀਂ ਮਰਜ਼ੀ ਦੇ ਮਾਲਕ ਹਾਂ, ਤੇਰੇ ਅਧੀਨ ਥੋੜਾ ਕਿ ਜੋ ਤੂੰ ਕਰੇ ਕਹੇਗਾ ਅਸੀਂ ਉਹ ਕਰਾਂਗੇ। ਸਾਡੀ ਮਰਜ਼ੀ ਹੈ ਦਰਸ਼ਨ ਦੇਈਏ ਨਾ ਦੇਈਏ, ਤੇਰਾ ਕਾਹਦਾ ਜ਼ੋਰ ਹੈ ਸਾਡੇ ਅੱਗੇ। ਅਸੀਂ ਸਰਬਾਗਾਂ, ਅਸੀਂ ਸਮਰਾਥਾਂ, ਅਸੀਂ ਇਸ ਪ੍ਰਕਾਰ ਆਪਣੀ ਸਵੈ ਮਰਜ਼ੀ ਦੇ ਮਾਲਕ ਸੁਤੰਤਰ, ਕਿਸੇ ਦੇ ਅਧੀਨ ਨਹੀਂ। ਪ੍ਰਾਣੀ ਅਧੂਰੇ ਨੇ, ਅਸੀਂ ਪੂਰੇ ਹਾਂ, ਅਧੂਰਿਆਂ ਦੀਆਂ ਗੱਲਾਂ ਮੰਨ ਕੇ ਪ੍ਰਗਟ ਹੁੰਦੇ ਫਿਰੀਏ। ਇਹ ਸਾਡਾ ਇਸ ਪ੍ਰਕਾਰ ਬਣ ਨਹੀਂ ਆਉਂਦਾ, ਸਾਡਾ ਕੌਤਕ ਨਹੀਂ ਬਣ ਆਉਂਦਾ। ਸਾਡੀ ਮਰਜ਼ੀ ਜਦੋਂ ਜੀ ਹੋਵੇ ਦਰਸ਼ਨ ਦੇਈਏ, ਜਦੋਂ ਨਾ ਜੀ ਹੋਵੇ ਨਾ ਦਰਸ਼ਨ ਦੇਈਏ, ਨਾ ਮਰਜ਼ੀ ਹੋਵੇ ਨਾ ਦਰਸ਼ਨ ਦੇਈਏ। ਇਸ ਪ੍ਰਕਾਰ ਜੀਵ ਅਧੂਰੇ ਨੇ, ਅਸੀਂ ਪੂਰੇ ਹਾਂ, ਅਧੂਰੇ ਦੀ ਅਤੇ ਪੂਰੇ ਦੀ ਕਾਹਦੀ ਬਰਾਬਰੀ। ਅਤੇ ਇਸ ਵੇਲੇ ਪ੍ਰੇਮ ਦੇ ਵਿੱਚ ਆਏ ਹੋਏ ਨੇ ਭਗਤ ਨਾਮਦੇਵ ਸਾਹਿਬ ਜੀ, ਅਤੇ ਬਚਨ ਕਰਦੇ ਨੇ ਬਦਹੋ ਕੀ ਨਾ ਹੋਡ, ਹੋਡ ਦਾ ਅਰਥ ਹੈ ਸ਼ਰਤ। ਹੇ ਭਗਵਾਨ ਜੀ, ਆਪ ਜੀ ਮੇਰੇ ਨਾਲ ਬਦ ਕਿਉਂ ਨਹੀਂ ਲੈਂਦੇ, ਮਿੱਥ ਕਿਉਂ ਨਹੀਂ ਲੈਂਦੇ, ਸ਼ਰਤ ਕਿਉਂ ਨਹੀਂ ਲਾ ਲੈਂਦੇ? ਸ਼ਰਤ ਲਾ ਕੇ ਫਿਰ ਵਿਚਾਰ ਕਰ ਲੈਂਦੇ, ਬਹਿਸ ਕਰ ਲੈਂਦੇ ਹਾਂ, ਪਤਾ ਲੱਗ ਜਾਵੇਗਾ ਵੱਡਾ ਕੌਣ ਹੈ। ਬਚਨ ਕਰਦੇ ਨੇ ਭਗਵਾਨ ਜੀ, ਨਾ ਅਸੀਂ ਅਧੂਰੇ ਅਤੇ ਨਾ ਆਪ ਜੀ ਵੱਡੇ, ਬਰਾਬਰ ਹੀ ਹਾਂ। ਭਗਵਾਨ ਜੀ ਨੇ ਪੁੱਛਿਆ ਬਰਾਬਰ ਕਿਵੇਂ ਆ ਫਿਰ ਦੱਸ? ਅਤੇ ਆਪ ਜੀ ਕਹਿਣਾ ਕਰਦੇ, ਚਲੋ ਫਿਰ ਵਿਚਾਰ ਕਰਦੇ ਹਾਂ, ਸ਼ਰਤ ਲਗਾ ਲੈਂਦੇ ਹਾਂ, ਮਿੱਥ ਲੈਂਦੇ ਹਾਂ, ਗੁਣ ਆਪਣੇ ਵੀ ਦੱਸਦੇ ਹਾਂ ਅਤੇ ਤੁਹਾਡੇ ਵੀ ਦੱਸਦੇ ਹਾਂ। ਜੇ ਤਾਂ ਤੁਹਾਡੇ 'ਚ ਗੁਣ ਹੋਏ ਬਹੁਤੇ ਤਾਂ ਫਿਰ ਤੁਸੀਂ ਵੱਡੇ, ਜੇ ਬਰਾਬਰ ਹੀ ਹੋਏ ਤਾਂ ਫਿਰ ਤੁਸੀਂ ਵੱਡੇ ਨਹੀਂ, ਫਿਰ ਬਰਾਬਰ ਹੀ ਆ। ਬਦੋ ਕੀ ਨਾ ਹੋਡ ਮਾਦੋ ਮੋ ਸਿਓ। ਹੇ ਮਾਇਆਪਤੀ ਪਰਮੇਸ਼ਰ ਜੀ, ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾ ਲੈਂਦੇ? ਅਰਥਾਤ ਮੇਰੇ ਨਾਲ ਮਿੱਥ ਕਿਉਂ ਨਹੀਂ ਲੈਂਦੇ? ਵਿਚਾਰ ਕਿਉਂ ਨਹੀਂ ਕਰ ਲੈਂਦੇ? ਵਿਚਾਰ ਕਰਕੇ ਦੇਖਦੇ ਹਾਂ ਵੱਡਾ ਕੌਣ ਹੈ।
1: ਠਾਕੁਰ ਤੇ ਜਨ, ਜਨ ਤੇ ਠਾਕੁਰ।
0: ਭਗਵਾਨ ਜੀ ਕਹਿਣ ਲੱਗੇ, ਅਸੀਂ ਠਾਕੁਰ ਹਾਂ, ਅਸੀਂ ਮਾਲਕ ਹਾਂ, ਤੂੰ ਜਨ ਹੈ, ਸਾਡੀ ਤੇਰੀ ਕਾਹਦੀ ਬਰਾਬਰੀ? ਤੇ ਆਪ ਜੀ ਪਿਆਰ ਅਵਸਥਾ ਵਿੱਚ ਬਚਨ ਕਰਦੇ ਨੇ, ਠਾਕੁਰ ਤੇ ਜਨ। ਮਹਾਰਾਜ ਜੀ, ਜਿਹੜਾ ਜਨ ਹੈ, ਜਿਹੜਾ ਚਾਕਰ ਹੈ, ਜਿਹੜਾ ਨੌਕਰ ਹੈ, ਜਿਹੜਾ ਦਾਸ ਹੈ ਨਾ, ਉਹ ਮਾਲਕ ਕਰਕੇ ਜਾਣਿਆ ਜਾਂਦਾ। ਜਾਂਦਾ ਹੋਵੇ ਤੇ ਕਹਿੰਦੇ ਨੇ ਫਲਾਣੇ ਦਾ ਨੌਕਰ ਹੈ, ਮਾਲਕ ਦੀ ਆਪਣੀ ਪਛਾਣ ਨਹੀਂ। ਵਾਹਿਗੁਰੂ, ਨੌਕਰ ਦੀ ਆਪਣੀ ਪਛਾਣ ਨਹੀਂ, ਪਰ ਮਾਲਕ ਦੇ ਨਾਮ ਕਰਕੇ ਪਛਾਣ ਹੈ, ਇਹ ਫਲਾਣੇ ਦਾ ਨੌਕਰ ਹੈ, ਇਹ ਫਲਾਣੇ ਦਾ ਗਨਮੈਨ ਹੈ, ਇਹ ਫਲਾਣੇ ਦਾ ਦੁਆਰਪਾਲ ਹੈ, ਇਹ ਫਲਾਣੇ ਦਾ ਸਿਕਿਉਰਿਟੀ ਗਾਰਡ ਹੈ। ਇਸ ਪ੍ਰਕਾਰ ਮਾਲਕ ਦੇ ਨਾਮ ਕਰਕੇ ਨੌਕਰ ਦੀ ਪਛਾਣ ਹੁੰਦੀ ਹੈ, ਜਨ ਤੇ ਠਾਕੁਰ। ਪਰ ਮਾਲਕ ਜੀ, ਦੂਜਾ ਗੁਣ ਫਿਰ ਸਾਡਾ ਤੁਹਾਡੇ ਨਾਲ ਮਿਲਦਾ ਹੈ। ਠਾਕੁਰ ਜੀ, ਤੁਸੀਂ ਵੀ ਤੇ ਜਾਨਾ ਕਰਕੇ ਪਛਾਣੇ ਜਾਂਦੇ ਹੋ ਨਾ? ਜੇ ਤੁਹਾਡਾ ਕੋਈ ਜਾਨੀ ਨਾ ਹੋਵੇ, ਤੁਹਾਡਾ ਸੇਵਕ ਹੀ ਨਾ ਹੋਵੇ, ਤੇ ਮਾਲਕ ਕਿਸ ਦੇ ਸਦਵਾਓਗੇ? ਅਸੀਂ ਨੌਕਰ ਆਪ ਜੀ ਦੇ ਸੇਵਕ ਕਹੇ ਜਾਂਦੇ ਹਾਂ, ਇਸੇ ਪ੍ਰਕਾਰ ਆਪ ਜੀ ਸਾਡੇ ਠਾਕੁਰ, ਸਾਡੇ ਕਰਤਾ ਭਰਤਾ ਹਰਤਾ ਕਹੇ ਜਾਂਦੇ ਹੋ। ਮਹਾਰਾਜ, ਤੁਹਾਡੀ ਪਛਾਣ ਵੀ ਸਾਡੇ ਕਰਕੇ ਹੀ ਹੈ ਕਿ ਫਲਾਣੇ ਨੌਕਰ ਦਾ ਮਾਲਕ ਹੈ ਇਹ, ਫਲਾਣੇ ਭਗਤ ਦਾ ਪਰਮੇਸ਼ਰ ਹੈ ਇਹ। ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸੁਆਮੀ। ਜਿਹੜੇ ਜਨ ਨੌਕਰ ਨੇ, ਦਾਸ ਨੇ, ਚਾਕਰ ਨੇ, ਬੰਦਗੀ ਕਰਨ ਵਾਲੇ ਭਗਤ ਨੇ, ਸਤਿਪੁਰਖ ਨੇ, ਧਰਮਾਤਮਾ ਨੇ, ਸੰਤ ਨੇ, ਮਹਾਤਮਾ ਨੇ, ਇਹ ਰੱਬ ਕਰਕੇ ਜਾਣੇ ਜਾਂਦੇ, ਇਹ ਰੱਬ ਦੇ ਸਾਧੂ ਨੇ, ਪਰਮੇਸ਼ਰ ਦੇ ਸਾਧੂ ਨੇ। ਪਰ ਮਹਾਰਾਜ, ਤੁਸੀਂ ਵੀ ਸਾਧੂਆਂ ਕਰਕੇ ਜਾਣੇ ਜਾਂਦੇ ਹੋ, ਜਿਸ ਦੀ ਬੰਦਗੀ ਸਾਧੂ ਕਰਦਾ ਇਹ ਉਹ ਪਰਮੇਸ਼ਰ ਹੈ। ਮਹਾਰਾਜ, ਸਾਡੀ ਪਛਾਣ ਤੁਹਾਡੇ ਕਰਕੇ, ਤੁਹਾਡੀ ਪਛਾਣ ਸਾਡੇ ਕਰਕੇ, ਫਿਰ ਬਰਾਬਰ ਹੀ ਹੋ ਗਏ ਨਾ? ਵੱਡੇ ਆਪ ਜੀ ਕਿਵੇਂ ਹੋਏ?
1: ਖੇਲ ਪਰਿਓ ਹੈ ਤੋ ਸਿਓ।
0: ਹੇ ਭਗਵਾਨ ਜੀ, ਪਰਮੇਸ਼ਰ ਜੀ, ਇਹ ਪਿਆਰ ਦੀ ਖੇਡ ਤੁਹਾਡੇ ਨਾਲ ਪੈ ਗਈ ਹੈ। ਤੁਸੀਂ ਸਾਡੇ ਕਰਕੇ ਜਾਣੇ ਜਾਂਦੇ ਹੋ, ਅਸੀਂ ਤੁਹਾਡੇ ਕਰਕੇ ਜਾਣੇ ਜਾਂਦੇ ਹਾਂ, ਗੁਣਾਂ ਦੀ ਬਰਾਬਰੀ ਹੋ ਗਈ।
1: ਰਹਾਓ
0: ਵਿਸ਼ਰਾਮ ਦੇ ਕਰਕੇ ਅੱਗੇ ਬਚਨ ਕਰਦੇ ਹਨ ਜੀ।
1: ਆਪਨ ਦੇਓ ਦੇਹੁਰਾ ਆਪਨ।
0: ਭਗਵਾਨ ਜੀ ਕਹਿਣ ਲੱਗੇ, ਭਾਈ ਬਰਾਬਰੀ ਕਿਵੇਂ ਹੋ ਗਈ? ਮੇਰੇ ਮੰਦਰ ਬਣਦੇ ਨੇ, ਮੰਦਰਾਂ ਵਿੱਚ ਮੇਰਾ ਪੂਜਨ ਹੁੰਦਾ ਹੈ, ਤੇ ਭਗਤ ਜਨ ਪੂਜਣ ਵਾਲੇ ਨੇ, ਇੱਕ ਪੂਜਣ ਵਾਲਾ ਇੱਕ ਪੂਜਿਆ ਜਾ ਰਿਹਾ, ਦੋਵੇਂ ਬਰਾਬਰ ਕਿਵੇਂ ਹੋਏ? ਤੇ ਆਪ ਜੀ ਬਚਨ ਕਰਨਾ ਕਰਦੇ ਹਨ, ਆਪਨ ਦੇਵ। ਮਹਾਰਾਜ, ਜੋ ਮੰਦਰ ਦੇ ਵਿੱਚ ਦੇਵਤਾ ਕੋਈ ਵੱਖਰਾ ਥੋੜਾ, ਤੁਸੀਂ ਆਪ ਹੀ ਦੇਵਤਾ ਰੂਪ ਏ, ਦੇਹੁਰਾ ਆਪਨ, ਤੇ ਆਪ ਹੀ ਤੁਸੀਂ ਮੰਦਰ ਰੂਪ ਹੋ। ਅਸੀਂ ਆਪ ਜੀ ਨੂੰ ਵਿਆਪਕ ਰੂਪ ਜਾਣਿਆ, ਵਿਆਪਕ ਰੂਪ ਹੋਣੇ ਕਰਕੇ ਮੰਦਰ ਵੀ ਤੁਸੀਂ ਤੇ ਦੇਵਤਾ ਰੂਪ ਵੀ ਤੁਸੀਂ ਹੋ।
1: ਆਪ ਲਗਾਵੇ ਪੂਜਾ।
0: ਤੇ ਮਹਾਰਾਜ, ਪੁਜਾਰੀ ਹੋ ਕਰਕੇ ਪੂਜਾ ਵੀ ਤੁਸੀਂ ਆਪ ਹੀ ਲਗਾਉਂਦੇ ਹੋ, ਸੇਵਕ ਹੋ ਕੇ ਪੂਜਨ ਵੀ ਆਪ ਹੀ ਕਰਦੇ ਹੋ। ਸੇਵਕ ਵਿੱਚ ਵੀ ਆਪ, ਮੰਦਰ ਵਿੱਚ ਵੀ ਆਪ, ਦੇਵਤੇ ਵਿੱਚ ਵੀ ਆਪ, ਸਭ ਕੁਛ ਤੇ ਆਪੇ ਆਪ ਹੋ। ਫਿਰ ਜੇ ਤੇ ਸੇਵਕ ਵੱਖਰਾ ਹੋਵੇ, ਫਿਰ ਤੇ ਹੋਵੇ ਨਿੱਕਾ, ਪਰ ਜਦੋਂ ਸਭਨਾਂ 'ਚ ਵਰਤਦੇ ਹੀ ਆਪ ਹੋ, ਫਿਰ ਉਹ ਨਿੱਕਾ ਕਿਵੇਂ ਹੋਇਆ? ਮਹਾਰਾਜ ਤਾਂ ਵੀ ਆਪ ਜੀ ਦਾ ਹੀ ਰੂਪ ਸਿੱਧ ਹੁੰਦਾ ਹੈ।
1: ਜਲ ਤੇ ਤਰੰਗ, ਤਰੰਗ ਤੇ ਹੈ ਜਲ।
0: ਭਗਵਾਨ ਜੀ ਨੇ ਫਿਰ ਹੱਸ ਕੇ ਬਿਲਾਸ ਮਾਤਰ ਵਾਸਤੇ ਕੌਤਕ ਕਰਨ ਵਾਸਤੇ ਆਖਿਆ, ਜਿਵੇਂ ਮਾਤਾ ਅਥਵਾ ਪਿਤਾ ਆਪਣੇ ਬੱਚੇ ਦੇ ਨਾਲ ਅਠਖੇਲੀਆਂ ਕਰਦੇ ਨੇ ਨਾ, ਮਜ਼ਾਕ ਕਰਦੇ, ਖੇਡਾਂ ਖੇਡਦੇ ਨੇ ਪ੍ਰੇਮ ਦੀਆਂ, ਇਵੇਂ ਪਰਮੇਸ਼ਰ ਜੀ ਮਾਤਾ ਅਥਵਾ ਪਿਤਾ ਰੂਪ ਹੋ ਕਰਕੇ ਭਗਤ ਰੂਪੀ ਸਪੁੱਤਰ ਦੇ ਨਾਲ ਪਿਆਰ ਦੀ ਖੇਡ ਖੇਡਦੇ ਨੇ। ਫਿਰ ਕਹਿਣ ਲੱਗੇ, ਜੀ ਮੈਂ ਭਗਵਾਨ ਤੇ ਮੰਨਣ ਵਾਲਾ ਪੁਜਾਰੀ, ਪੂਜਾ ਕਰਨ ਵਾਲਾ ਵੱਖਰੇ ਵੱਖਰੇ ਹੋਏ ਨਾ, ਇੱਕ ਕਿਵੇਂ ਹੋ ਗਏ? ਦੇਖ ਤੂੰ ਮੈਨੂੰ ਕਹਿੰਦਾ ਮੰਦਰ ਦੇ ਵਿੱਚ ਵੀ ਤੁਸੀਂ ਤੇ ਭਗਤ ਵਿੱਚ ਵੀ ਤੁਸੀਂ ਅਤੇ ਦੇਵਤੇ ਵਿੱਚ ਵੀ ਤੁਸੀਂ, ਮੈਂ ਤੇ ਤੇਰੇ ਲਾਗੇ ਸਾਰਿਆਂ ਤੋਂ ਵੱਖਰਾ ਹੀ ਬੈਠਾ ਨਾ। ਭਗਵਾਨ ਜੀ ਕਹਿੰਦੇ ਮੰਦਰ ਵੀ ਵੱਖਰਾ, ਪੁਜਾਰੀ ਵੀ ਵੱਖਰਾ, ਦੇਵਤਾ ਵੀ ਵੱਖਰਾ, ਪਰ ਮੈਂ ਤੇ ਤੇਰੇ ਕੋਲ ਸਾਰਿਆਂ ਤੋਂ ਵੱਖਰਾ ਬੈਠਾ, ਬੈਠਾ ਵੇਖੈ ਵੱਖ ਅਕੇਲਾ। ਤੇ ਇਸ ਪ੍ਰਕਾਰ ਫਿਰ ਭਗਤ ਸਾਹਿਬ ਜੀ ਅਗਲਾ ਬਚਨ ਕਰਦੇ ਹਨ, ਜਲ ਤੇ ਤਰੰਗ। ਜਿਸ ਪ੍ਰਕਾਰ ਸਮੁੰਦਰ ਹੁੰਦਾ ਨਾ, ਸਮੁੰਦਰ ਦਾ ਜਲ ਹਿੱਲਦਾ ਤੇ ਹਿੱਲਣ ਦੇ ਨਾਲ ਬੇਅੰਤ ਉਸਦੇ ਉੱਪਰ ਤਰੰਗਾਂ ਉੱਠਦੀਆਂ ਹਨ।
1: ਜਲ ਤੇ ਤਰੰਗ, ਤਰੰਗ ਤੇ ਹੈ ਜਲ।
0: ਉਸ ਵੇਲੇ ਕਿਹਾ ਜਾਂਦਾ ਸਮੁੰਦਰ ਦੇ ਉੱਪਰ ਲਹਿਰਾਂ ਪੈ ਰਹੀਆਂ ਨੇ, ਪਰ ਜਿਹੜੀਆਂ ਲਹਿਰਾਂ ਨੇ ਉਸਨੂੰ ਭਾਂਡੇ ਵਿੱਚ ਬੁੱਕ ਦੇ ਵਿੱਚ ਫੜ ਕੇ ਵੇਖੀਏ ਤੇ ਉਹ ਕੋਈ ਵੱਖਰੀ ਚੀਜ਼ ਤੇ ਨਹੀਂ, ਸਮੁੰਦਰ ਵੀ ਜਲ ਤੇ ਲਹਿਰਾਂ ਵੀ ਜਲ। ਕੇਵਲ ਤਾਂ ਕੇਵਲ ਨਾਮ ਦੀ ਉਪਾਧੀ ਮਾਤਰ ਵਾਸਤੇ ਲਹਿਰਾਂ ਜਲ ਤੋਂ ਵੱਖਰੀਆਂ ਕਹੀਆਂ ਜਾਂਦੀਆਂ ਨੇ, ਪਰ ਜਲ ਤੋਂ ਹੀ ਤਰੰਗਾਂ ਉੱਠਦੀਆਂ ਨੇ। ਤਰੰਗ ਤੇ ਹੈ ਜਲ, ਲਹਿਰਾਂ ਫਿਰ ਸਮਾ ਜਾਂਦੀਆਂ ਨੇ ਤੇ ਜਲ ਰੂਪ ਸਮੁੰਦਰ ਰੂਪੀ ਹੋ ਜਾਂਦੀਆਂ ਹਨ।
1: ਕਹਨ ਸੁਨਨ ਕਾ ਦੂਜਾ।
0: ਕਹਿਣ ਮਾਤਰ ਵਾਸਤੇ, ਨਾਮ ਦੀ ਉਪਾਧੀ ਵਾਸਤੇ ਲਹਿਰਾਂ ਜਿਹੜੀਆਂ ਨੇ ਦੂਜਾ ਦੂਜੀਆਂ ਨੇ, ਵੱਖਰੀਆਂ ਨੇ ਸਮੁੰਦਰ ਤੋਂ, ਪਰ ਹੈ ਨਹੀਂ। ਕਿਹਾ ਜਾਂਦਾ ਸਮੁੰਦਰ ਦੇ ਉੱਪਰ ਲਹਿਰਾਂ ਪੈਂਦੀਆਂ ਨੇ, ਪਾਣੀ ਦੇ ਉੱਪਰ ਲਹਿਰਾਂ ਪੈਂਦੀਆਂ ਨੇ, ਸਮੁੰਦਰ ਵੀ ਜਲ ਤੇ ਲਹਿਰਾਂ ਵੀ ਜਲ। ਕਹਿਣ ਸੁਣਨ ਮਾਸਤਰ ਵਾਸਤੇ ਨਾਮ ਦੂਜਾ ਹੈ ਕਿ ਇੱਕ ਸਮੁੰਦਰ ਹੈ ਤੇ ਦੂਜੀਆਂ ਲਹਿਰਾਂ ਨੇ। ਅਸਲ ਦੇ ਵਿੱਚ ਲਹਿਰਾਂ ਵੀ ਸਮੁੰਦਰ ਤੇ ਸਮੁੰਦਰ ਵੀ ਸਮੁੰਦਰ, ਸਮੁੰਦਰ ਵੀ ਜਲ ਤੇ ਲਹਿਰਾਂ ਵੀ ਜਲ। ਮਹਾਰਾਜ ਕਹਿਣ ਮਾਤਰ ਵਾਸਤੇ ਸੰਸਾਰ ਆਪ ਜੀ ਤੋਂ ਵੱਖਰਾ ਹੈ, ਕਹਿਣ ਮਾਤਰ ਵਾਸਤੇ ਜੀਵ ਆਪ ਜੀ ਤੋਂ ਵੱਖਰੇ ਨੇ, ਕਹਿਣ ਮਾਤਰ ਵਾਸਤੇ ਹੀ ਭਗਤ ਤੇ ਸੰਤ ਆਪ ਜੀ ਤੋਂ ਵੱਖਰੇ ਨੇ। ਮਹਾਰਾਜ ਆਪ ਜੀ ਸਾਗਰ, ਇਹ ਸਾਰਾ ਸੰਸਾਰ ਲਹਿਰਾਂ ਰੂਪ ਹੈ, ਸਾਰੇ ਸੰਤ ਜਨ ਲਹਿਰਾਂ ਰੂਪ ਨੇ। ਮਹਾਰਾਜ ਅਸਲ ਵਿੱਚ ਵਾਸਤਵ ਵਿੱਚ ਜੋਤ ਤੇ ਆਪ ਜੀ ਦੀ ਹੈ ਨਾ, ਸਭਨਾਂ ਦੇ ਵਿੱਚ ਆਪ ਜੀ ਵੱਸਦੇ ਹੋ, ਇਸ ਕਰਕੇ ਜੋ ਦੀਸੈ ਸੋ ਤੇਰਾ ਰੂਪ, ਸਰਬ ਰੂਪ ਆਪ ਹੀ ਹੋ ਜੀਓ।
1: ਆਪ ਹੇ ਗਾਵੈ ਆਪ ਹੇ ਨਾਚੈ।
0: ਪਰਮੇਸ਼ਰ ਜੀ ਨੇ ਫਿਰ ਬਿਲਾਸ ਵਾਸਤੇ ਆਖਿਆ, ਇੱਕ ਮੇਰੇ ਗੁਣਾਂ ਨੂੰ ਗਾਉਂਦੇ ਨੇ, ਇੱਕ ਉਹਨਾਂ ਦੇ ਬਚਨਾਂ ਨੂੰ ਸੁਣ ਕਰਕੇ ਬਚਨਾਂ ਨੂੰ ਮੰਨ ਕੇ ਨਿਰਣਾ ਕਰਦੇ ਨੇ, ਤੇ ਮੈਂ ਉਹਨਾਂ ਤੋਂ ਫਿਰ ਵੱਖਰਾ, ਉਹ ਸਾਰੇ ਮੇਰਾ ਰੂਪ ਕਿਉਂ ਕਿਵੇਂ ਹੋ ਗਏ? ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਪਰਮੇਸ਼ਰ ਜੀ ਆਪ ਇਹ ਗਾਵੈ, ਆਪ ਹੀ ਸਰਗੁਣ ਰੂਪ ਹੋ ਕੇ, ਗੁਰੂ ਰੂਪ ਹੋ ਕਰਕੇ, ਗੁਣਾਂ ਨੂੰ ਗਾਇਨ ਕਰਕੇ ਜਗਿਆਸੂਆਂ ਦੇ ਤਾਂ ਹੀ ਸੁਣਾਉਂਦੇ ਹੋ। ਜਿਵੇਂ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਆਪ ਗਾਇਨ ਕਰਕੇ ਤੇ ਭਾਈ ਮਰਦਾਨਾ ਜੀ ਤੋਂ ਅੰਮ੍ਰਿਤਮਈ ਗੁਰਬਾਣੀ ਨੂੰ ਗਾਇਨ ਕਰਕੇ ਬਹੁਤਿਆਂ ਦਾ ਭਲਾ ਕੀਤਾ ਨਾ, ਬਚਨ ਕਰਦੇ ਨੇ ਆਪ ਹੀ ਗੁਰੂ ਰੂਪ ਹੋ ਕੇ ਗੁਣਾਂ ਨੂੰ ਗਾਇਨ ਕਰਦੇ ਹੋ, ਇਸੇ ਪ੍ਰਕਾਰ ਆਪ ਹੀ ਸੇਵਕ ਰੂਪ ਹੋ ਕਰਕੇ ਨਾਚੈ, ਗੁਰੂ ਕੇ ਬਚਨਾਂ ਨੂੰ ਸਰਵਣ ਕਰਕੇ ਨਿਰਣਾ ਕਰਦੇ ਹੋ। ਨਾਚੈ ਦਾ ਅਰਥ ਹੈ ਨਿਰਣਾ, ਆਪ ਹੀ ਉੱਤਮ ਜਗਿਆਸੂ ਹੋ ਕੇ ਨਿਰਣਾ ਕਰਦੇ ਹੋ ਕਿ ਜੋ ਸਤਿਗੁਰੂ ਜੀ ਨੇ ਬਚਨ ਕਹੇ ਨੇ ਉਹ ਸੱਚਮੁੱਚ ਸੱਚੇ ਨੇ ਤੇ ਸੁਖਦਾਈ ਨੇ। ਸਾਧ ਸੰਗਤ ਜੀ ਹੁਣ ਗੁਰੂ ਕੇ ਚਰਨਾਂ ਵਿੱਚ ਬੈਠੇ ਹਾਜ਼ਰੀਆਂ ਲਗਵਾ ਰਹੇ ਹਾਂ ਤੇ ਸਤਿਗੁਰੂ ਜੀ ਦੇ ਬਚਨਾਂ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਦਾ ਨਿਰਣਾ ਹੀ ਹੋ ਰਿਹਾ ਨਾ। ਇੱਕ ਇੱਕ ਬਚਨ ਸੱਚਾ, ਮਾਰਗ ਦਰਸ਼ਨ ਕਰਨ ਵਾਲਾ ਹੈ, ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਭੁੱਲਿਆਂ ਨੂੰ ਰਾਹੇ ਪਾਉਣ ਵਾਲਾ ਵਾਲਾ, ਇੱਕ ਇੱਕ ਬਚਨ ਤੇ ਕੁਲਾਂ ਨੂੰ ਉਤਾਰਨ ਵਾਲਾ, ਇਹ ਨਿਰਣਾ ਹੀ ਹੋ ਰਿਹਾ ਨਾ। ਪਾਪ ਕਰਮ ਨਹੀਂ ਕਰਨੇ ਚਾਹੀਦੇ, ਬੰਦਗੀ ਕਰਨੀ ਚਾਹੀਦੀ, ਇਹ ਨਿਰਣਾ ਹੀ ਹੋ ਰਿਹਾ ਨਾ ਗੁਰਬਾਣੀ ਦੇ ਅਰਥਾਂ ਦੁਆਰਾ। ਬਚਨ ਕਰਦੇ ਨੇ ਮਹਾਰਾਜ, ਸਰਗੁਣ ਰੂਪ ਹੋ ਕੇ, ਗੁਰੂ ਰੂਪ ਹੋ ਕੇ ਆਪ ਹੀ ਜਸ ਕਰਦੇ ਹੋ, ਤੇ ਜਗਿਆਸੂ ਰੂਪ, ਸਿੱਖ ਰੂਪ, ਸਤਸੰਗੀ ਰੂਪ ਹੋ ਕੇ ਆਪ ਹੀ ਬਚਨਾਂ ਦੇ ਸੱਚੇ ਹੋਣ ਦਾ ਨਿਰਣਾ ਕਰਦੇ ਹੋ।
1: ਆਪ ਬਜਾਵੈ ਤੂਰਾ।
0: ਤੇ ਮਹਾਰਾਜ ਤੂਰਾ, ਸਾਜ ਇਤਿਆਦਿਕ, ਤੰਬੂਰਾ ਇਤਿਆਦਿਕ ਵਜਾ ਕਰਕੇ ਆਪ ਹੀ ਉਸ ਰਾਗ ਦੇ ਅੰਦਰ ਬਾਣੀ ਰੂਪ ਹੋ ਕਰਕੇ ਗਾਇਨ ਕੀਤੇ ਜਾਂਦੇ ਹੋ, ਅਥਵਾ ਸਾਜਾਂ ਨੂੰ ਵਜਾ ਕਰਕੇ ਆਪ ਹੀ ਗਾਵੈ, ਗਾਉਣ ਵਾਲੇ ਹੋ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਗੁਰਬਾਣੀ ਨੂੰ ਗਾਇਨ ਕਰਦੇ ਸਨ ਤੇ ਭਾਈ ਮਰਦਾਨਾ ਸਾਹਿਬ ਜੀ ਰਬਾਬ ਵਜਾਇਆ ਕਰਦੇ ਸਨ। ਅੱਜ ਸਮੇਂ ਦੇ ਅਨੁਸਾਰ ਸਾਜ਼ ਬਦਲ ਗਏ, ਭਾਵੇਂ ਤਾਂਤੀ ਸਾਜ਼ਾਂ ਦੇ ਨਾਲ ਵੀ ਕੀਰਤਨ ਕੀਤਾ ਜਾਂਦਾ, ਪਰ ਹਾਰਮੋਨੀਅਮ ਤੇ ਜਿਹੜੀ ਜੋੜੀ ਇਹ ਜ਼ਿਆਦਾ ਪ੍ਰਚਲਿਤ ਹੋ ਗਏ। ਬਚਨ ਕਰਦੇ ਨੇ ਮਹਾਰਾਜ, ਜਿਸ ਦਾ ਜਸ ਗਾਇਆ ਜਾਂਦਾ ਪਰਮੇਸ਼ਰ ਵੀ ਤੁਸੀਂ ਗੁਰੂ ਰੂਪ ਹੋ ਕਰਕੇ ਜਸ ਨੂੰ ਗਾਇਨ ਕੀਤਾ ਜਾਂਦਾ, ਅਰਥਾਤ ਜਸ ਨੂੰ ਪ੍ਰਗਟ ਕੀਤਾ ਜਾਂਦਾ ਗੁਰੂ ਨਾਨਕ ਦੇਵ ਸਾਹਿਬ, ਇਸ ਪ੍ਰਕਾਰ ਗੁਰੂ ਰੂਪ ਵੀ ਤੁਸੀਂ, ਮਹਾਰਾਜ ਸਿੱਖ ਰੂਪ ਵੀ ਤੁਸੀਂ, ਸਾਜ਼ਾਂ ਨੂੰ ਵਜਾ ਕਰਕੇ ਗਾਉਣ ਵਾਲੇ ਵੀ ਤੁਸੀਂ। ਗੁਰੂ ਰੂਪ ਹੋ ਕਰਕੇ ਜਸ ਵੀ ਆਪ ਗਾਉਂਦੇ ਹੋ ਅਤੇ ਸਿੱਖ ਰੂਪ ਹੋ ਕਰਕੇ ਵੀ ਆਪ ਗਾਉਂਦੇ ਹੋ, ਜਿਵੇਂ ਮਰਦਾਨਾ ਰੂਪ ਵੀ ਆਪ ਹੀ ਹੋ ਕਰਕੇ ਜਸ ਗਾਇਆ ਨਾ, ਮਹਾਰਾਜ ਸਿੱਖਾਂ 'ਚ ਵੀ ਤੁਸੀਂ ਅਤੇ ਸਤਿਗੁਰੂ ਜੀ 'ਤੇ ਪ੍ਰਗਟ ਰੂਪ ਹੈ ਹੀ ਆਪ ਦਾ, ਸਾਰਿਆਂ 'ਚ ਤੁਸੀਂ ਹੋ, ਇਸ ਪ੍ਰਕਾਰ ਵੀ ਏਕਤਾ ਹੀ ਸਭਨਾ ਵਿੱਚ ਬਣ ਆਉਂਦੀ ਹੈ।
1: ਕਹਤ ਨਾਮ ਦੇਓ ਤੂੰ ਮੇਰੋ ਠਾਕੁਰ।
0: ਫਿਰ ਭਗਤ ਨਾਮਦੇਵ ਸਾਹਿਬ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਗੁਣਾ ਕਰਕੇ ਤੇ ਸਮਾਨਤਾ ਹੀ ਹੈ, ਤੁਸੀਂ ਸਾਡੇ ਕਰਕੇ ਪ੍ਰਗਟ ਹੁੰਦੇ ਹੋ, ਅਸੀਂ ਤੁਹਾਡੇ ਕਰਕੇ ਪ੍ਰਗਟ ਹੁੰਦੇ ਹਾਂ। ਭਗਤ ਰੱਬ ਕਰਕੇ ਜਾਣੇ ਜਾਂਦੇ ਨੇ ਅਤੇ ਰੱਬ ਭਗਤਾਂ ਕਰਕੇ ਜਾਣਿਆ ਜਾਂਦਾ। ਜੇ ਦੁਨੀਆਂ 'ਚ ਕੋਈ ਸੰਤ ਹੀ ਨਾ ਹੁੰਦਾ, ਕੋਈ ਭਗਤ ਹੀ ਨਾ ਹੁੰਦਾ, ਕੋਈ ਨਾਮ ਜਪਣ ਵਾਲਾ ਹੁੰਦਾ ਹੀ ਨਾ, ਤੇ ਦੁਨੀਆਂ ਨੂੰ ਕਿਵੇਂ ਪਤਾ ਲੱਗਣਾ ਸੀ ਕੋਈ ਰੱਬ ਵੀ ਹੈ, ਦੁਨੀਆਂ ਨੂੰ ਕਿਵੇਂ ਪਤਾ ਲੱਗਣਾ ਸੀ ਕੋਈ ਪਰਮੇਸ਼ਰ ਵੀ ਹੈ। ਸੰਤਾਂ ਕਰਕੇ ਹੀ ਤੁਸੀਂ ਜਾਣੇ ਜਾਂਦੇ ਹੋ ਨਾ ਕਿ ਪਰਮੇਸ਼ਰ ਹੈ, ਜਿਸ ਦਾ ਸੰਤ ਜਨ ਭਗਤ ਕਰ ਭਜਨ ਕਰਦੇ ਨੇ, ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਇਸ ਕਰਕੇ ਮਹਾਰਾਜ ਇਹ ਸਮਾਨਤਾ ਹੀ ਹੈ, ਸਾਡੇ ਕਰਕੇ ਤੁਸੀਂ ਜਾਣੇ ਜਾਂਦੇ ਹੋ, ਤੁਹਾਡੇ ਕਰਕੇ ਅਸੀਂ ਜਾਣੇ ਜਾਂਦੇ ਹਾਂ। ਗੁਰੂ ਰੂਪ ਵੀ ਆਪ ਹੋ, ਸਿੱਖ ਰੂਪ ਵੀ ਆਪ ਹੋ, ਜਗਿਆਸੂ ਰੂਪ ਵੀ ਆਪ ਹੋ, ਸਾਜ਼ ਵੀ ਆਪ ਹੋ, ਸਾਜ਼ਾਂ ਨੂੰ ਵਜਾਉਣ ਵਾਲੇ ਵੀ ਆਪ ਹੋ, ਮੰਦਰ ਰੂਪ ਵੀ ਆਪ ਹੋ, ਦੇਵਤਾ ਰੂਪ ਵੀ ਆਪ ਹੋ, ਪੂਜਣ ਵਾਲੇ ਵੀ ਆਪ ਹੋ, ਸਭ ਕਿਸ਼ ਤੇ ਆਪੇ ਆਪ ਹੋ। ਫਿਰ ਆਪ ਜੀ ਭਿੰਨ ਅਤੇ ਵੱਖਰੇ ਕਿਵੇਂ ਹੋਏ? ਪਰ ਸਾਧ ਸੰਗਤ ਜੀ ਫਿਰ ਆਪਣੀ ਨਿਮਰਤਾ ਤੇ ਪਿਆਰ ਜਣਾਉਂਦੇ ਨੇ, ਕਹਿਣ ਲੱਗੇ ਹੇ ਪਰਮੇਸ਼ਰ ਜੀ ਕਹਿਤ ਨਾਮ ਦੇਵ। ਨਾਮਦੇਵ ਭਗਤ ਸਾਹਿਬ ਜੀ ਕਹਿਣਾ ਕਰਦੇ ਨੇ ਤੂੰ ਮੇਰੋ ਠਾਕੁਰ। ਮਹਾਰਾਜ ਜੀ ਆਪ ਜੀ ਮੇਰੇ ਠਾਕੁਰ ਹੋ, ਮੇਰੇ ਸਵਾਮੀ ਹੋ, ਮੇਰੇ ਮਾਲਕ ਹੋ, ਮੇਰੇ ਸਾਹਿਬ ਰੂਪ ਹੋ, ਕਰਤਾ ਭਰਤਾ ਹਰਤਾ ਹੋ ਜੀਓ।
1: ਜਨ ਊਰਾ ਤੂੰ ਪੂਰਾ।
0: ਮਹਾਰਾਜ ਮੈਂ ਆਪ ਜੀ ਦਾ ਜਨ ਊਰਾ ਊਣਾ ਹਾਂ, ਮੈਂ ਨਿਊਨਤਾਈ ਵਾਲਾ ਹਾਂ, ਮੈਂ ਘੱਟ ਵਾਲਾ ਹਾਂ, ਤੂੰ ਪੂਰਾ। ਆਪ ਜੀ ਪੂਰੇ ਹੋ, ਪੂਰੇ ਪਰਮੇਸ਼ਰ ਹੋ। ਮਹਾਰਾਜ ਮੈਂ ਆਪ ਜੀ ਤੋਂ ਬਿਨਾਂ ਅਧੂਰਾ ਹੀ ਹਾਂ, ਮੈਂ ਪੂਰਾ ਵੀ ਆਪ ਜੀ ਦੇ ਕਰਕੇ ਹੀ ਹੈ, ਆਪ ਜੀ ਤੋਂ ਬਿਨਾਂ ਅਧੂਰੇ ਹਾਂ, ਆਪ ਜੀ ਸਦਾ ਸਦਾ ਪੂਰੇ ਹੋ। ਪਰਮੇਸ਼ਰ ਜੀ ਨੇ ਸਾਧ ਸੰਗਤ ਜੀ ਅਤਿਅੰਤ ਪਿਆਰ ਵਿੱਚ ਆ ਕਰਕੇ ਗੱਲ ਵਕੜੀ ਵਿੱਚ ਲੈ ਲਿਆ। ਫਿਰ ਅੱਗੇ ਬਚਨ ਪਰਮੇਸ਼ਰ ਜੀ ਉਚਾਰਦੇ ਹਨ,
1: ਦਾਸ ਅਨਿੰਨ ਮੇਰੋ ਨਿਜ ਰੂਪ।
0: ਜਿਸ ਵੇਲੇ ਇਹ ਪਾਵਨ ਸ਼ਬਦ ਭਗਤ ਸਾਹਿਬ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਨਾ, ਤੇ ਭਾਈ ਗੁਰਦਾਸ ਸਾਹਿਬ ਜੀ ਪੁੱਛਦੇ ਨੇ ਹੇ ਸਤਿਗੁਰੂ ਜੀ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਅੱਗੋਂ ਕੀ ਬਾਣੀ ਉਚਾਰਨ ਕੀਤੀ, ਕੀ ਬਚਨ ਕਹੇ? ਤੇ ਸਤਿਗੁਰੂ ਜੀ ਹੁਣ ਅੱਗੇ ਅਕਾਲ ਗੋ ਬਚਨ ਉਚਾਰਦੇ ਨੇ, ਗੋ ਨਾਮ ਬਾਣੀ ਦਾ। ਹੇ ਭਾਈ ਗੁਰਦਾਸ ਜੀ, ਉਸ ਵੇਲੇ ਜਿਹੜੇ ਫਿਰ ਬਚਨ ਪਰਮੇਸ਼ਰ ਜੀ ਨੇ ਉਚਾਰੇ ਨਾ, ਉਹ ਬਚਨ ਪਰਮੇਸ਼ਰ ਜੀ ਦੀ ਬਾਣੀ ਤੁਹਾਡੇ ਤਾਂ ਹੀ ਸੁਣਾਉਂਦੇ ਹਾਂ ਤੇ ਸਦਾ ਸਦਾ ਦੁਨੀਆਂ ਦੇ ਭਲੇ ਵਾਸਤੇ ਲਿਖਵਾਉਂਦੇ ਹਾਂ। ਸਤਿਗੁਰੂ ਜੀ ਤੇ ਇਸ ਗੁਰਬਾਣੀ ਨੂੰ ਫਿਰ ਲਿਖਵਾ ਰਹੇ ਹਨ,
1: ਦਾਸ ਅਨਿੰਨ ਮੇਰੋ ਨਿਜ ਰੂਪ।
0: ਇਸ ਵੇਲੇ ਪਰਮੇਸ਼ਰ ਜੀ ਨੇ ਆਖਿਆ ਹੈ ਭਗਤ ਨਾਮਦੇਵ ਜੀ, ਜਿਹੜੇ ਮੇਰੇ ਅਨਿੰਨ ਦਾਸ ਨੇ ਨਾ, ਉਹ ਮੇਰਾ ਨਿਜ ਦਾ ਹੀ ਰੂਪ ਨੇ, ਮੇਰੇ ਵਿੱਚ ਤੇ ਉਹਨਾਂ ਵਿੱਚ ਫਰਕ ਨਹੀਂ। ਭਗਤ ਨਾਮਦੇਵ ਜੀ ਤੁਸੀਂ ਮੇਰੇ ਅਨਿੰਨ ਸੇਵਕ ਹੋ, ਤੁਹਾਡੇ ਵਿੱਚ ਤੇ ਮੇਰੇ ਵਿੱਚ ਸੱਚਮੁੱਚ ਹੀ ਕੋਈ ਫਰਕ ਨਹੀਂ, ਨਾ ਤੁਹਾਡੇ ਵਿੱਚ ਅਧੂਰਾਪਨ ਤੇ ਨਾ ਕੋਈ ਵੱਖਰਾਪਨ, ਤੁਸੀਂ ਮੇਰਾ ਹੀ ਰੂਪ ਹੋ। ਜਿਹੜੇ ਪਰਮੇਸ਼ਰ ਜੀ ਦੀ ਬੰਦਗੀ ਕਰਦੇ ਨੇ ਨਾ, ਹਰ ਹਰ ਜਨ ਇੱਕ ਸਮਾਨ, ਪਰਮੇਸ਼ਰ ਜੀ ਤੇ ਵਾਹਿਗੁਰੂ ਜੀ ਦੇ ਪਿਆਰੇ ਇੱਕ ਬਰਾਬਰ ਹੀ ਹੋ ਜਾਂਦੇ ਨੇ। ਆਪ ਜੀ ਪਰਮੇਸ਼ਰ ਜੀ ਬਚਨ ਕਰਦੇ ਨੇ ਅਨਿੰਨ ਅਨ ਨਾ, ਜਿਹੜੇ ਦੂਜੇ ਕਿਸੇ ਨੂੰ ਮੰਨਦੇ ਹੀ ਨਹੀਂ, ਜਿਨ੍ਹਾਂ ਨੇ ਐਸੀ ਜੀਵਨ ਸ਼ੈਲੀ ਧਾਰਨ ਕੀਤੀ ਹੈ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਹੋ, ਦੂਜੇ ਕਿਸੇ ਨੂੰ ਅੱਖ ਥੱਲੇ ਨਜ਼ਰ ਥੱਲੇ ਵੀ ਨਹੀਂ ਲਿਆਉਂਦੇ, ਐਸੇ ਜਿਹੜੇ ਪਰਮੇਸ਼ਰ ਜੀ ਕਹਿੰਦੇ ਨੇ ਮੇਰੇ ਤੋਂ ਇਲਾਵਾ ਕਿਸੇ ਦੂਜੇ ਨੂੰ ਨਹੀਂ ਮੰਨਣ ਵਾਲੇ। ਹੇ ਭਗਤ ਜੀ ਨਾਮਦੇਵ ਜੀ, ਉਹ ਤੇ ਮੇਰਾ ਹੀ ਰੂਪ ਨੇ, ਉਹ ਪਰਮੇਸ਼ਰ ਜੀ ਫਰਮਾਵਨਾ ਕਰਦੇ ਨੇ ਸਾਡੇ ਨਾਲ ਇੱਕਮਿੱਕ ਹੋਏ ਰਹਿੰਦੇ ਹਨ।
1: ਦਰਸ਼ਨ ਨਿਮਖ ਤਾਪ ਤ੍ਰਈ ਮੋਚਨ।
0: ਤੇ ਭਾਈ ਗੁਰਦਾਸ ਜੀ ਪੁੱਛਦੇ ਨੇ ਜਿਹੜੇ ਇਸ ਪ੍ਰਕਾਰ ਪਰਮੇਸ਼ਰ ਜੀ ਦਾ ਇਸ ਰੂਪ ਹੋ ਗਏ, ਉਹਨਾਂ ਦੇ ਦਰਸ਼ਨ ਕੈਸੇ ਹੁੰਦੇ ਨੇ? ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਪਰਮੇਸ਼ਰ ਜੀ ਨੇ ਬਚਨ ਕੀਤੇ, ਜਿਹੜੇ ਐਸੇ ਦਾਸ, ਐਸੇ ਸੰਤ, ਐਸੇ ਸਾਧੂ, ਐਸੇ ਮਹਾਤਮਾ ਮੇਰਾ ਹੀ ਰੂਪ ਹੋ ਚੁੱਕੇ ਨੇ ਨਾ, ਦਰਸ਼ਨ ਉਹਨਾਂ ਦੇ ਜਿਹੜੇ ਦਰਸ਼ਨ ਨੇ ਨਿਮਖ ਮਾਤਰ ਵੀ ਜੇਕਰ ਪ੍ਰਾਪਤ ਹੋ ਜਾਣ ਤੇ ਤਿੰਨੇ ਜਿਹੜੇ ਤਾਪ ਨੇ ਉਹ ਛੁੱਟ ਜਾਈਦਾ, ਜੀਵ ਤਿੰਨਾਂ ਤਾਪਾਂ ਤੋਂ ਛੁੱਟ ਜਾਂਦੇ ਨੇ, ਆਦਿ ਵਿਆਦੀ ਤੇ ਉਪਾਧੀ, ਇਹ ਤਿੰਨ ਤਾਪ ਕਹੇ ਜਾਂਦੇ ਨੇ ਨਾ। ਪਰਮੇਸ਼ਰ ਜੀ ਵੀ ਤਿੰਨਾਂ ਤਾਪਾਂ ਦੀ ਨਿਵਿਰਤੀ ਕਰਨ ਵਾਲੇ ਨੇ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਤੇ ਜੇ ਪਰਮੇਸ਼ਰ ਜੀ ਦੇ ਪਿਆਰੇ ਸਾਧੂ ਸਵਾਸ ਸਵਾਸ ਸਿਮਰਨ ਭਜਨ ਕਰਨ ਵਾਲੇ, ਜਿਨ੍ਹਾਂ ਨੂੰ ਆਉਂਦੇ ਜਾਂਦੇ ਸਾਹਾਂ ਨਾਲ ਕਦੇ ਵਿਸਰਦਾ ਨਹੀਂ, ਜਿਹੜੇ ਗੁਰਮੁਖ ਰੋਮ ਰੋਮ ਹਰ ਧਿਆਵੈ, ਐਸੀ ਅਵਸਥਾ ਵਾਲੇ ਨੇ ਨਾ, ਉਹਨਾਂ ਸਾਧੂਆਂ ਦੇ ਵੀ ਦਰਸ਼ਨ ਹੋ ਜਾਣ ਤੇ ਤਿੰਨੇ ਤਾਪ ਛੁੱਟ ਜਾਂਦੇ ਨੇ, ਆਦੀਆਂ ਵਿਆਦੀਆਂ ਉਪਾਧੀਆਂ ਇਹਨਾਂ ਤੋਂ ਛੁੱਟ ਜਾਈਦਾ। ਇਸ ਪ੍ਰਕਾਰ ਦਰਸ਼ਨ ਸਾਧੂ ਜਨ ਦਾ ਅਤਿਅੰਤ ਪਵਿੱਤਰ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਵੀ ਕਥਨ ਕੀਤਾ ਹੈ, ਸਾਧਕਾ ਸੰਗ ਨਹੀਂ ਕਿਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਭਾਈ ਤਿੰਨਾਂ ਦੇ ਦਰਸ਼ਨ ਮਾਤਰ ਦੇ ਨਾਲ ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ।
1: ਪਰ ਸਤ ਮੁਕਤ ਕਰਤ ਗ੍ਰਹਿ ਕੂਪ,
0: ਉਹਨਾਂ ਦੇ ਚਰਨਾਂ ਦਾ ਸਪਰਸ਼ ਪ੍ਰਾਪਤ ਹੋ ਜਾਵੇ ਤੇ ਜੀਵ ਮੁਕਤ ਹੋ ਜਾਂਦਾ ਹੈ ਮਹਾਰਾਜ। ਇਹ ਤੇ ਘਰ ਪਰਿਵਾਰ ਦਾ ਮੋਹ ਨਹੀਂ ਛੁੱਟਦਾ, ਸੋ ਸਾਧੂਆਂ ਦੇ ਦਰਸ਼ਨ ਕਰਨੇ ਦੇ ਨਾਲ ਮੋਹ ਕਿਵੇਂ ਛੁੱਟਦਾ? ਆਪ ਜੀ ਬਚਨ ਕਰਨਾ ਕਰਦੇ ਨੇ ਮੁਕਤ ਕਰਤ ਗ੍ਰਹਿ ਕੂਪ, ਸਾਧੂ ਜਨ ਮਹਾਤਮਾ ਉਪਦੇਸ਼ ਦੇ ਕੇ ਨਾਮ ਜਪਾ ਕਰਕੇ ਗ੍ਰਸਤ ਦੇ ਮੋਹ ਰੂਪੀ ਖੂਹ ਦੇ ਵਿੱਚੋਂ ਕੱਢ ਲੈਂਦੇ ਨੇ, ਮੋਹ ਰੂਪੀ ਖੂਹ ਦੇ ਵਿੱਚ ਡੁੱਬਣ ਨਹੀਂ ਦਿੰਦੇ ਹਨ। ਉਪਦੇਸ਼ ਦੇ ਕਰਕੇ ਸੰਤ ਜਪਾਵੈ ਨਾਮ, ਨਾਮ ਜਪਾ ਕੇ ਉਪਦੇਸ਼ ਦੇ ਕਰਕੇ ਮੋਹ ਦੀ ਖੱਡ ਚੋਂ, ਖੂਹ ਚੋਂ, ਖਾਈ ਚੋਂ ਕੱਢ ਲੈਂਦੇ ਹਨ।
1: ਰਹਾਉ
0: ਵਿਸ਼ਰਾਮ ਦੇ ਕਰਕੇ ਅੱਗੇ ਸਤਿਗੁਰੂ ਜੀ ਫਰਮਾਉਂਦੇ ਹਨ ਪਰਮੇਸ਼ਰ ਜੀ ਦੇ ਬਚਨਾਂ ਨੂੰ,
1: ਮੇਰੀ ਬਾਂਧੀ ਭਗਤ ਛਡਾਵੈ।
0: ਪਰਮੇਸ਼ਰ ਜੀ ਨੇ ਪਿਆਰ ਵਿੱਚ ਆ ਕਰਕੇ ਬਚਨ ਕੀਤਾ, ਨਾਮਦੇਵ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਆਪਣੀ ਮਰਿਆਦਾ ਵਿੱਚ ਬੰਨ ਲੈਂਦੇ ਹਾਂ ਨਾ, ਮੇਰੇ ਭਗਤ ਜਨ ਮੇਰੀ ਮਰਿਆਦਾ ਚੋਂ ਤਿੰਨਾਂ ਨੂੰ ਛਡਾ ਲੈਂਦੇ ਨੇ ਜੀ। ਕਿਵੇਂ ਛਡਾਉਂਦੇ ਨੇ? ਪਰਮੇਸ਼ਰ ਜੀ ਬਚਨ ਕਰਦੇ, ਅਸਾਂ ਨੇ ਮਰਿਆਦਾ ਬਣਾਈ ਹੈ, ਇਹ ਜਿਹੜੇ ਜੀਵ ਪਾਪ ਇਤਿਆਦਿਕ ਕਰਨ ਵਾਲੇ ਨੇ ਸਾਰੇ 84 ਲੱਖ ਜੂਨੀਆਂ ਵਿੱਚ ਪੈਣਗੇ, ਆਪਣੇ ਕਰਮਾਂ ਦਾ ਫਲ ਭੋਗਣਗੇ। ਪਰ ਜਿਹੜੇ ਸੰਤ ਜਨ ਨੇ ਨਾ, ਇਹ ਨਾਮ ਜਪਾ ਕਰਕੇ ਲੇਖਾ ਹੀ ਮੁਕਾ ਦਿੰਦੇ ਨੇ, 84 ਲੱਖ ਦੇ ਗੇੜੇ ਚੋਂ ਕੱਢ ਦਿੰਦੇ ਨੇ ਸਾਡੀ ਬੱਧੀ ਹੋਈ ਮਰਿਆਦਾ ਚੋਂ, ਕਿ ਫਲਾਂ ਦਾ ਕਰਮਾਂ ਦਾ ਫਲ ਭੋਗਣ ਵਾਸਤੇ 84 ਵਿੱਚ ਜਾਣਗੇ, ਭਗਤ ਜਨ ਛੁਡਾ ਦਿੰਦੇ ਨੇ। ਇਸ ਪ੍ਰਕਾਰ ਬਚਨ ਕਰਨਾ ਕਰਦੇ ਨੇ, ਮੇਰੀ ਬਾਂਧੀ ਭਗਤ ਛੁਡਾਵੈ, ਸਾਡੀ ਬੰਨੀ ਹੋਈ ਮਰਿਆਦਾ ਚੋਂ, ਕਰਮਾਂ ਦਾ ਫਲ ਭੋਗਣ ਤੋਂ, 84 ਲੱਖ ਜੂਨੀਆਂ ਭੋਗਣ ਤੋਂ ਸਾਧੂ ਜਨ ਬਚਾ ਦਿੰਦੇ ਨੇ। ਸਾਧ ਸੰਗਤ ਜੀ, ਪੂਰਨ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਨਾ, ਪੀਵਹ ਪਾਹਲ ਖੰਡ ਧਾਰ ਹੋਏ ਜਨਮ ਸੁਹੇਲਾ, ਜਿਹੜਾ ਪ੍ਰਾਣੀ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕਰਕੇ ਅੰਮ੍ਰਿਤ ਛਕ ਲਾਵੇ ਪੰਜ ਪਿਆਰਿਆਂ ਤੋਂ, ਉਸ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਸਾਰੇ ਜਿੰਨੇ ਕਰਮ ਨੇ ਪਿਛਲੇ ਸਾਰੇ ਮੁੱਕ ਜਾਂਦੇ ਨੇ, ਲੇਖਾ ਮੁੱਕ ਜਾਂਦਾ, ਅੱਗੇ ਸਿਮਰਨ ਭਜਨ ਕਰੇ ਬੰਦਗੀ ਕਰੇ ਜੂਨਾਂ ਵਿੱਚ ਨਹੀਂ ਆਉਂਦਾ, ਸਤਿਗੁਰੂ ਜੀ ਨੇ ਪ੍ਰਤੱਖ ਇਹ ਕਿਰਪਾ ਕੀਤੀ ਹੈ। ਸੋ ਬਚਨ ਕਰਨਾ ਕਰਦੇ ਨੇ ਭਾਈ, ਇਸ ਪ੍ਰਕਾਰ ਜੋ ਭਗਤ ਜਨ ਨੇ ਉਹ ਸਾਡੀ ਬਣਾਈ ਹੋਈ ਮਰਿਆਦਾ ਦੇ ਵਿੱਚੋਂ ਛਡਾ ਲੈਂਦੇ ਨੇ। ਗੌਤਮ ਦੇ ਘਰ ਵਿੱਚ ਆ ਕਰਕੇ ਇੰਦਰ ਨੇ ਪਾਪ ਕਮਾਇਆ, ਗੌਤਮ ਰਿਖੀ ਨੇ ਜਿੱਥੇ ਚੰਦਰਮਾ ਨੂੰ ਸਰਾਪ ਦਿੱਤਾ, ਆਪਣੀ ਧੀ ਨੂੰ ਸਰਾਪ ਦਿੱਤਾ, ਇੰਦਰ ਨੂੰ ਸਰਾਪ ਦਿੱਤਾ, ਘਰ ਵਾਲੀ ਨੂੰ ਵੀ ਸਰਾਪ ਦੇ ਦਿੱਤਾ, ਜਾ ਕੇ ਪੱਥਰ ਦੀ ਸਿਲਾ ਬਣ, ਚਰਨੀ ਪੈ ਕੇ ਬਹੁਤੀਆਂ ਮੁਆਫੀਆਂ ਮੰਗੀਆਂ, ਪਤੀ ਪਰਮੇਸ਼ਰ ਜੀ ਮੇਰੀ ਮੁਕਤੀ ਕਦੋਂ ਹੋਵੇਗੀ? ਜਦੋਂ ਬੇਨਤੀਆਂ ਕੀਤੀਆਂ, ਕਹਿਣ ਲੱਗੇ ਤ੍ਰੇਤੇ ਯੁੱਗ ਵਿੱਚ ਭਗਵਾਨ ਰਾਮ ਚੰਦਰ ਜੀ ਆਉਣਗੇ, 12 ਸਾਲ ਦਾ ਬਨਵਾਸ ਮਿਲੇਗਾ, ਉਦੋਂ ਉਹਨਾਂ ਦੇ ਚਰਨ ਤੈਨੂੰ ਛੋਹ ਜਾਣਗੇ, ਤੂੰ ਤਰ ਜਾਵੇਂਗੀ। ਘਗਿਆ ਕਰਕੇ ਬੇਨਤੀ ਕੀਤੀ, ਪਤੀ ਜੀ ਹੁਣ ਸਤਯੁੱਗ ਹੈ, ਕਦੋਂ ਜਾ ਕਰਕੇ ਜਿਹੜਾ ਯੁੱਗ ਹੈ ਇਹ ਦੁਆਪਰ ਬਤੀਤ ਹੋਵੇਗਾ, ਫਿਰ ਤ੍ਰੇਤਾ ਆਵੇਗਾ, ਮੈਂ ਤੀਜੇ ਯੁੱਗ ਤੱਕ ਇੱਦਾਂ ਹੀ ਪਈ ਰਹਾਂਗੀ, ਕਿਰਪਾ ਕਰਕੇ ਮੇਰਾ ਪਹਿਲਾ ਉਧਾਰ ਕਰ ਦਿਓ। ਤੇ ਇਸ ਪ੍ਰਕਾਰ ਫਿਰ ਰਿਖੀ ਗੌਤਮ ਜੀ ਨੇ ਆਖਿਆ, ਅਹਿਲਿਆ ਤੇਰੀ ਬੇਨਤੀ ਪ੍ਰਵਾਨ ਹੋਈ, ਹੁਣ ਤ੍ਰੇਤਾ ਯੁੱਗ ਪਹਿਲਾਂ ਆਵੇਗਾ, ਦੁਆਪਰ ਬਾਅਦ ਵਿੱਚ ਆਵੇਗਾ। ਪਰਮੇਸ਼ਰ ਜੀ ਨੇ ਮਰਿਆਦਾ ਬਣਾਈ, ਤ੍ਰੇਤਾ ਯੁੱਗ ਪਹਿਲਾਂ ਆਉਣਾ ਸੀ, ਭਗਤ ਨੇ ਬਚਨ ਕਰ ਦਿੱਤਾ ਤ੍ਰੇਤਾ ਪਹਿਲਾਂ ਆਵੇਗਾ। ਤੇ ਆਪ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਸਾਡੀ ਬੰਨੀ ਹੋਈ ਮਰਿਆਦਾ ਚੋਂ ਭਗਤ ਜਨ ਸਾਧੂ ਜਨ ਛਡਾ ਲੈਂਦੇ ਨੇ। ਅਗਸਤ ਮੁਨੀ ਨੇ 2.5 ਚੁੜੀਆਂ ਵਿੱਚ ਸਾਰਾ ਸਮੁੰਦਰ ਪੀ ਲਿਆ ਸੀ ਨਾ, ਪਰਮੇਸ਼ਰ ਜੀ ਨੇ ਮਰਿਆਦਾ ਬਣਾਈ ਸੀ, ਸਮੁੰਦਰ ਦਾ ਜਲ ਮਿੱਠਾ ਸੀ, ਤੇ ਸਾਧ ਸੰਗਤ ਜੀ ਅਗਸਤ ਮੁਨੀ ਨੇ ਹੰਕਾਰੀ ਜਾਣ ਕੇ ਇਸ ਦਾ ਹੰਕਾਰ ਤੋੜਨ ਵਾਸਤੇ ਪੀ ਲਿਆ। 42 ਲੱਖ ਜੂਨੀਆਂ ਦੇ ਜੀਵ ਤੜਫਣ ਲੱਗੇ, ਜਲ ਦੇ ਸਾਰੇ ਜੀਵ ਪਾਣੀ ਤੋਂ ਬਿਨਾਂ ਬਹੁਤੀਆਂ ਬੇਨਤੀਆਂ ਕੀਤੀਆਂ, ਭਗਵਾਨ ਜੀ ਵੱਲੋਂ ਆਕਾਸ਼ਬਾਣੀ ਹੋਈ, ਹੇ ਭਗਤ ਜੀ ਅਗਸਤ ਮੁਨੀ ਜੀ ਇਸ ਜਲ ਨੂੰ ਆਪਣੇ ਸਰੀਰ ਚੋਂ ਛੱਡ ਦਿਓ, ਜੋ ਵੈਰਾਟ ਰੂਪ ਧਾਰਨ ਕਰਕੇ ਤੁਸੀਂ 2.5 ਚੂਲੀਆਂ 'ਚ ਪੀ ਲਿਆ। ਉਸ ਵੇਲੇ ਜਲ ਨੂੰ ਆਪਣੇ ਸਰੀਰ ਚੋਂ ਖਾਰਾ ਕਰਕੇ ਕੱਢ ਦਿੱਤਾ। ਬਚਨ ਕੀਤਾ ਹੰਕਾਰੀ ਸੀ ਖਾਰਾ ਹੀ ਰਹੇਗਾ। ਭਗਵਾਨ ਜੀ ਕਹਿੰਦੇ ਅਸੀਂ ਸਮੁੰਦਰ ਨੂੰ ਮਿੱਠਾ ਬਣਾਇਆ ਸੀ, ਸਾਡੀ ਮਰਿਆਦਾ ਨੂੰ ਅਗਸਤ ਮੁਨੀ ਨੇ ਬਦਲ ਦਿੱਤਾ, ਖਾਰਾ ਕਰ ਦਿੱਤਾ। ਇਸ ਪ੍ਰਕਾਰ ਸਾਡੀ ਮਰਿਆਦਾ ਨੂੰ ਜਿਹੜੇ ਭਗਤ ਜਨ ਹਨ ਉਹ ਬਦਲ ਦਿੰਦੇ ਹਨ।
1: ਬੰਧ ਹੈ ਭਗਤ ਨਾ ਛੂਟੈ ਮੋਹੇ।
0: ਸੋ ਸਾਧ ਸੰਗਤ ਜੀ, ਕ੍ਰਿਸ਼ਨ ਜੀ ਨੇ ਪ੍ਰਣ ਕੀਤਾ ਸੀ ਨਾ ਮਹਾਭਾਰਤ ਦੇ ਯੁੱਧ ਦੇ ਵਿੱਚ ਮੈਂ ਸ਼ਸਤਰ ਨਹੀਂ ਉਠਾਉਣਾ, ਤੇ ਭੀਸ਼ਮ ਪਿਤਾਮਾ ਨੇ ਪ੍ਰਣ ਕਰ ਲਿਆ ਮੈਂ ਸ਼ਸਤਰ ਉਠਵਾ ਕੇ ਰਵਾਂਗਾ। ਇੰਨਾ ਭਿਆਨਕ ਯੁੱਧ ਅਰਜੁਨ ਦੇ ਨਾਲ ਕੀਤਾ ਤੇ ਇਸ ਵੇਲੇ ਕ੍ਰਿਸ਼ਨ ਜੀ ਛਾਲ ਮਾਰ ਕੇ ਰੱਥ ਤੋਂ ਉਤਰੇ, ਸ਼ਸਤਰ ਕੋਈ ਹੱਥ ਨਾ ਆਇਆ, ਰੱਥ ਦਾ ਚੱਕਾ ਫੜ ਕੇ ਹੀ ਸੁਦਰਸ਼ਨ ਚੱਕਰ ਵਾਂਗੂ ਘੁਮਾ ਦਿੱਤਾ, ਭੀਸ਼ਮ ਪਿਤਾਮਾ ਨੂੰ ਮਾਰਨ ਲੱਗੇ। ਤੇ ਇਸ ਨੇ ਆਖਿਆ, ਬਸ ਭਗਵਾਨ ਜੀ ਮੈਂ ਅਰਜਨ ਨੂੰ ਮਾਰਨਾ ਨਹੀਂ ਸੀ, ਤੁਹਾਡਾ ਪ੍ਰਾਣੀ ਤੋੜਦਾ ਸੀ, ਤੁਹਾਨੂੰ ਸ਼ਸਤਰ ਜ਼ਰੂਰ ਚੁਕਵਾਉਣਾ ਸੀ। ਤੇ ਕ੍ਰਿਸ਼ਨ ਜੀ ਨੇ ਆਖਿਆ, ਹੇ ਭੀਸ਼ਮ ਜੇ ਮੈਂ ਆਪਣਾ ਪ੍ਰਣ ਨਾ ਤੋੜਦਾ ਫਿਰ ਤੇਰਾ ਟੁੱਟ ਜਾਣਾ ਸੀ। ਤੇ ਭਗਵਾਨ ਸਦਾ ਆਪਣੇ ਭਗਤ ਦਾ ਪ੍ਰਣ ਰੱਖਦਾ, ਆਪਣਾ ਭਾਵੇਂ ਤੋੜਨਾ ਪੈ ਜਾਵੇ। ਭਗਵਾਨ ਜੀ ਬਚਨ ਕਰਦੇ ਨੇ, ਮੇਰੀ ਬੱਧੀ ਹੋਈ ਮਰਿਆਦਾ ਨੂੰ ਭਗਤ ਜਨ ਛੁਡਾ ਦਿੰਦੇ ਨੇ। ਬੰਧ ਹੈ ਭਗਤ ਨਾ ਛੂਟੈ ਮੋਹੇ। ਜੇ ਭਗਤ ਜਨ ਮੈਨੂੰ ਆਪਣੀ ਪ੍ਰੇਮ ਦੀ ਮਰਿਆਦਾ, ਪ੍ਰੇਮ ਦੀ ਡੋਰੀ ਦੇ ਨਾਲ ਬੰਨ ਲੈਣ ਤੇ ਮੈਂ ਵੀ ਬੱਝ ਜਾਂਦਾ, ਮੈਂ ਵੀ ਛੁੱਟ ਨਹੀਂ ਸਕਦਾ। ਜਿਵੇਂ ਫੰਦਕ ਜੀ ਨੇ ਚੰਦਰਕ ਮੁਨੀ ਦੇ ਕਹਿਣ ਤੇ ਕਿ ਚਤੁਰਭੁਜੀ ਜਾਨਵਰ ਨੂੰ ਫੜ ਕੇ ਲਿਆ, ਜੰਗਲ ਵਿੱਚ ਲੱਭਣ ਵਾਸਤੇ ਗਏ ਤੇ ਇਸ ਦਾ ਪ੍ਰੇਮ ਦੇਖ ਕਰਕੇ ਭਗਤ ਜੀ ਨੂੰ ਵਾਹਿਗੁਰੂ ਪਰਮੇਸ਼ਰ ਜੀ ਨੂੰ ਚਤੁਰਭੁਜੀ ਜਾਨਵਰ ਬਣਨਾ ਪਿਆ। ਫੰਦਕ ਜੀ ਜਾਲ ਪਾ ਕੇ ਰੱਖ ਕੇ ਬੰਨ ਕੇ ਮੋਢੇ ਤੇ ਲੈ ਕੇ ਆ ਗਏ। ਚੰਦਰਕ ਮੁਨੀ ਜੀ ਨੇ ਆਖਿਆ, ਭਗਵਾਨ ਜੀ ਆਪ ਜੀ ਨੇ ਕੀ ਕੌਤਕ ਵਰਤਾਇਆ, ਚਤੁਰਭੁਜੀ ਬਣ ਗਏ। ਤੇ ਭਗਵਾਨ ਜੀ ਨੇ ਆਖਿਆ, ਤੂੰ ਇਹ ਤੇ ਆਖਿਆ ਸੀ ਚਤੁਰਭੁਜੀ ਫੜ ਕੇ ਲਿਆ, ਤੈਨੂੰ ਸਾਧੂ ਜਾਣ ਕੇ, ਭਗਤ ਜਾਣ ਕੇ, ਸੰਤ ਜਾਣ ਕੇ ਫੰਦਕ ਨੇ ਤੇਰੇ ਬਚਨਾਂ ਤੇ ਭਰੋਸਾ ਕੀਤਾ ਕਿ ਚਤੁਰਭੁਜੀ ਜਾਨਵਰ ਜੇ ਭਗਤ ਨੇ ਆਖਿਆ ਹੈਗਾ ਤੇ ਜ਼ਰੂਰ ਹੋਵੇਗਾ। ਤੇਰੇ ਬਚਨਾਂ ਨੂੰ ਪੂਰਿਆਂ ਕਰਨ ਵਾਸਤੇ ਅਸੀਂ ਚਤੁਰਭੁਜੀ ਬਣੇ ਤੇ ਤੇਰੇ ਬਚਨਾਂ ਨੂੰ ਪੂਰਿਆਂ ਕਰਨ ਵਾਸਤੇ ਅਸੀਂ ਫੰਦਕ ਦੇ ਜਾਲ ਵਿੱਚ ਬੱਝ ਗਏ। ਬਚਨ ਕਰਦੇ ਨੇ, ਬੰਧ ਹੈ ਭਗਤ ਨਾ ਛੂਟੈ ਮੋਹੇ। ਜੇ ਭਗਤ ਜਨ ਆਪਣੇ ਬਚਨਾਂ ਦੇ ਨਾਲ ਬੰਨ ਦੇਣ ਤੇ ਅਸੀਂ ਵੀ ਨਹੀਂ ਛੁੱਟਦੇ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਤੇ ਸਿੱਧ ਸੁਖਮਨੀ ਸਾਹਿਬ ਜੀ ਦਾ ਪਾਠ ਗੁਪਤ ਰਸਨਾ ਦੇ ਨਾਲ ਕਰਕੇ ਫਤਿਹ ਬੁਲਾਈ ਸੀ ਨਾ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੰਦਨਾ ਕੀਤੀ ਸੀ ਤੀਰ ਦੀ ਮੁਖੀ ਦੇ ਨਾਲ, ਕੁਦਰਤੀ ਦਾਦੂ ਦੁਆਰਾ ਉੱਧਰ ਸੀ ਸਿੱਖਾਂ ਨੇ ਕਿਹਾ ਤੁਸਾਂ ਨੇ ਕਬਰ ਨੂੰ ਸੀਸ ਝੁਕਾ ਦਿੱਤਾ, ਤਨਖਾਹ ਲੱਗੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨਾਂ ਦੇ ਨਾਲ ਬੱਝ ਗਏ, ਤਨਖਾਹ ਲਵਾਈ ਵੀ ਤੇ ਪੂਰੀ ਵੀ ਕੀਤੀ। ਬਚਨ ਕਰਦੇ ਨੇ, ਬੰਦ ਹੈ ਭਗਤ ਨਾ ਛੂਟੈ ਮੋਹੇ। ਭਗਤ ਜਨ ਜੇਕਰ ਸਾਨੂੰ ਵੀ ਬੰਨ ਲੈਣ, ਅਸੀਂ ਪ੍ਰੇਮ ਰੂਪੀ ਡੋਰੀ ਦੇ ਨਾਲ ਆਪਣੇ ਆਪ ਨੂੰ ਬਨਵਾ ਲੈਂਦੇ ਹਾਂ, ਛੁੱਟ ਨਹੀਂ ਸਕਦੇ।
1: ਇੱਕ ਸਮੇਂ ਮੋਕਾ ਗਹਿ ਬੰਧ ਹੈ।
0: ਇੱਕ ਸਮੇਂ ਜੇਕਰ ਭਗਤ ਜਨ ਆਪਣੇ ਬਚਨਾਂ ਦੇ ਨਾਲ, ਬਚਨਾਂ ਰੂਪੀ ਡੋਰੀ ਦੇ ਨਾਲ ਸਾਨੂੰ ਵੀ ਬੰਨ ਲੈਣ,
1: ਤਾਂ ਫੁਨ ਮੋਹ ਪੈ ਜਵਾਬ ਨਾ ਹੋਏ।
0: ਤਾਂ ਫਿਰ ਪੁਨਾ ਅਸੀਂ ਆਪਣੇ ਭਗਤ ਜਨਾਂ ਨੂੰ ਜਵਾਬ ਨਹੀਂ ਦਿੰਦੇ, ਸਾਡੇ ਤੋਂ ਜਵਾਬ ਨਹੀਂ ਦਿੱਤਾ ਜਾਂਦਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਕੋਲ ਲਾਹੌਰ ਤੋਂ ਬੁੱਧੂ ਸ਼ਾਹ ਨਾਮ ਦਾ ਸਿੱਖ ਆਇਆ ਨਾ, ਮਹਾਰਾਜ ਮੈਂ ਛੋਟੇ ਛੋਟੇ ਆਵੇ ਨਿੱਕੇ ਨਿੱਕੇ ਭੱਠੇ ਲਾ ਕੇ ਇੱਟਾਂ ਪਕਾ ਕੇ ਵੇਚਦਾ ਤੇ ਉਪਜੀਵਿਕਾ ਕਰਦਾ ਸੀ। ਇਸ ਵਾਰ ਸ਼ਾਹੂਕਾਰ ਤੋਂ ਬਹੁਤ ਸਾਰਾ ਕਰਜ਼ਾ ਲੈ ਕੇ ਬਹੁਤ ਵੱਡਾ ਆਵਾ, ਬਹੁਤ ਵੱਡਾ ਭੱਠਾ ਲਾਇਆ, ਕਿਰਪਾ ਕਰੋ ਇੱਟਾਂ ਪੱਕ ਜਾਣ, ਸਾਰੇ ਕਰਜ਼ੇ ਲੱਥ ਜਾਣ, ਮੈਨੂੰ ਮੁਨਾਫਾ ਪ੍ਰਾਪਤ ਹੋਵੇ। ਸਤਿਗੁਰੂ ਜੀ ਨੇ ਬਚਨ ਕੀਤਾ, ਬੁੱਧੂ ਸ਼ਾਹ ਸੰਗਤਾਂ ਨੂੰ ਭੋਜਨ ਪ੍ਰਸ਼ਾਦਾ ਛਕਾ ਕੇ ਅਰਦਾਸ ਕਰਵਾਵੀ, ਤੇਰਾ ਆਵਾ ਪੱਕਾ ਹੋਵੇਗਾ ਤੇ ਲਾਭ ਪ੍ਰਾਪਤ ਹੋਵੇਗਾ। ਵਾਪਸ ਲਾਹੌਰ ਗਿਆ, ਜਿਹੜਾ ਭੱਠਾ ਲਾਇਆ ਸੀ ਅੱਗ ਲਾ ਦਿੱਤੀ। ਸਾਧ ਸੰਗਤ ਜੀ ਇੱਕ ਅੱਗ ਬੁੱਝਣ ਤੇ ਸ਼ਾਂਤ ਹੋਣੇ ਤੇ ਇੱਕ ਮੋਰੀ ਰਾਹੀਂ ਇੱਟਾਂ ਵੇਖੀਆਂ, ਸਾਰੀਆਂ ਅੰਦਰ ਪੱਕੀਆਂ ਪਈਆਂ। ਸ਼ੁਕਰਾਨੇ ਵਾਸਤੇ ਸੰਗਤਾਂ ਨੂੰ ਬੁਲਾਇਆ, ਭੋਜਨ ਪ੍ਰਸ਼ਾਦਾ ਕੀਤਾ ਤੇ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਰਿਹਾ ਕਰਦੇ ਸਨ। ਭਾਈ ਲਖੀਆ ਜੀ, ਭਾਈ ਕਮਲੀਆ ਜੀ, ਭਾਈ ਪਟੋਲੀਆ ਜੀ, ਤਿੰਨਾਂ ਦਾ ਵੀ ਨਾਮ ਆਉਂਦਾ ਹੈ। 21 ਪਾਠ ਜਪਜੀ ਸਾਹਿਬ ਜੀ ਦੇ ਰੋਜ਼ ਕਰਕੇ ਫਿਰ ਭੋਜਨ ਪ੍ਰਸ਼ਾਦਾ ਛਕਦੇ ਸਨ ਤੇ ਭੋਜਨ ਪ੍ਰਸ਼ਾਦਾ ਤਿਸ ਬੀਬੀ ਦੇ ਹੱਥੋਂ ਛਕਣਾ ਜਿਹੜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰਦੀ ਸੀ। ਜੋ ਪਾਠ ਨਹੀਂ ਸੀ ਕਰਿਆ ਕਰਦੀ ਬੀਬੀ, ਉਸਦੇ ਹੱਥੋਂ ਭੋਜਨ ਨਹੀਂ ਸੀ ਛਕਿਆ ਕਰਦੇ। ਲਾਹੌਰ ਦੀਆਂ ਬਹੁਤ ਬੀਬੀਆਂ ਨੇ ਜਪਜੀ ਸਾਹਿਬ ਜੀ ਦਾ ਪਾਠ ਕੰਠ ਇਸ ਕਰਕੇ ਕਰ ਲਿਆ ਸੀ, ਗੁਰੂ ਕੇ ਸਿੱਖ ਦੀ ਸੇਵਾ ਕਰਾਂਗੀਆਂ, ਭੋਜਨ ਪ੍ਰਸ਼ਾਦਾ ਛਕਾਵਾਂਗੀਆਂ। ਸਾਧ ਸੰਗਤ ਜੀ ਜਦੋਂ ਸੰਗਤਾਂ ਵਿੱਚ ਭੋਜਨ ਪ੍ਰਸ਼ਾਦਾ ਵਰਤ ਗਿਆ ਨਾ, ਅਰਦਾਸ ਹੋਣ ਲੱਗੀ ਤੇ ਭਾਈ ਲਖੀਆ ਜੀ ਆ ਗਏ। ਭਾਈ ਮੈਨੂੰ ਪਤਾ ਲੱਗਾ ਇੱਥੇ ਗੁਰੂ ਕੀਆਂ ਸੰਗਤਾਂ ਆਈਆਂ, ਗੁਰੂ ਕਾ ਲੰਗਰ ਵਰਤਦਾ, ਮੈਨੂੰ ਵੀ ਭੋਜਨ ਦੀ ਇੱਛਾ ਹੈ, ਮੈਨੂੰ ਵੀ ਪ੍ਰਸ਼ਾਦਾ ਛਕਾਓ। ਤੇ ਇਸ ਵੇਲੇ ਬੁੱਧੂ ਜੀ ਨੇ ਦੇਖਣਾ ਕੀਤਾ, ਸਿਰ ਦੇ ਉੱਪਰ ਖੱਦਰ ਦਾ ਆਪ ਜੀ ਨੇ ਦਸਤਾਰਾ ਸਜਾਇਆ ਹੋਇਆ ਜੋ ਸਿੱਧਾ ਸਾਧਾ ਜਿਹਾ। ਇਸੇ ਪ੍ਰਕਾਰ ਖੱਦਰ ਦੇ ਚਾਦਰੇ ਦੀ ਬੁੱਕਲ ਮਾਰੀ ਹੈ, ਸਿੱਧਾ ਜਾ ਕਛਹਿਰਾ ਤੇੜ ਹੈ, ਤੇ ਇਸ ਵੇਲੇ ਵੇਖ ਕਰਕੇ ਕਹਿਣ ਲੱਗਾ ਤੂੰ ਕੌਣ ਆ ਗਿਆ, ਤੇਰੇ ਬਸਤਰ ਵੀ ਐਸੇ ਨੇ। ਕਹਿਣ ਲੱਗਾ ਜੀ ਮੈਂ ਆਬਾਦੀ ਵਿੱਚ ਆਉਂਦਾ ਨਹੀਂ, ਅੱਠਾਂ ਪੈਰਾਂ ਵਿੱਚ ਇੱਕ ਵਾਰੀ ਆਬਾਦੀ ਵਿੱਚ ਆਉਣਾ, ਪ੍ਰਸ਼ਾਦਾ ਛੱਕ ਕੇ ਵਾਪਸ ਫਿਰ ਸਿਮਰਨ ਭਜਨ ਕਰਨ ਵਾਸਤੇ ਜੰਗਲ ਵਿੱਚ ਚਲਿਆ ਜਾਂਦਾ। ਜੰਗਲ ਵਿੱਚ ਪਾਣੀ ਇਤਿਆਦਿਕ ਦੀ ਸੁਵਿਧਾ ਬਹੁਤੀ ਨਹੀਂ ਹੁੰਦੀ, ਜ਼ਿਆਦਾ ਸਮਾਂ ਸਿਮਰਨ ਭਜਨ ਵਿੱਚ ਬਤੀਤ ਹੁੰਦਾ, ਇਸ ਕਰਕੇ ਬਸਤਰ ਐਸੇ ਨੇ। ਕਹਿਣ ਲੱਗਾ ਜੀ ਹੁਣ ਤਾਂ ਭੋਜਨ ਪ੍ਰਸ਼ਾਦਾ ਵਰਤ ਗਿਆ, ਹੁਣ ਨਹੀਂ ਮਿਲਣਾ। ਅਤੇ ਇਸ ਵੇਲੇ ਭਾਈ ਲਖੀਆ ਜੀ ਕਹਿਣ ਲੱਗੇ ਭਾਈ ਮੈਂ ਵੀ ਤਾਂ ਗੁਰੂ ਕਾ ਸਿੱਖ ਹਾਂ ਨਾ, ਸਤਿਗੁਰੂ ਜੀ ਕਾ ਬਚਨ ਸੀ ਸਿੱਖਾਂ ਦੀ ਸੇਵਾ ਕਰਨੀ, ਸੰਗਤਾਂ ਦੀ ਸੇਵਾ ਕਰਨੀ, ਸੰਗਤ ਵਿੱਚ ਮੈਂ ਵੀ ਚੱਲ ਕੇ ਆਇਆ, ਮੇਰੀ ਵੀ ਇੱਛਾ ਹੈ ਗੁਰੂ ਕਾ ਲੰਗਰ ਛਕਾ, ਮਨਾ ਕਰ ਦਿੱਤਾ। ਅਤੇ ਇਸ ਵੇਲੇ ਭਾਈ ਬੁੱਧੂ ਨੇ ਭੋਜਨ ਪ੍ਰਸ਼ਾਦਾ ਨਹੀਂ ਛਕਾਇਆ। ਜਿਸ ਵੇਲੇ ਸੰਗਤਾਂ ਵਿੱਚੋਂ ਗੁਰਸਿੱਖ ਨੇ ਚੁਲਾ ਕਰਕੇ ਅਰਦਾਸ ਕੀਤੀ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਭਾਈ ਬੁੱਧੂ ਨੇ ਆਪ ਜੀ ਦੇ ਬਚਨਾਂ ਨੂੰ ਮੰਨ ਕੇ ਸੰਗਤਾਂ ਦੀ ਸੇਵਾ ਕੀਤੀ, ਭੋਜਨ ਪ੍ਰਸ਼ਾਦਾ ਛਕਾਇਆ, ਇਸ ਦਾ ਆਵਾ ਪੱਕਾ ਹੋਵੇ ਅਤੇ ਬਹੁਤਾ ਲਾਭ ਪ੍ਰਾਪਤ ਹੋਵੇ। ਅਤੇ ਇਸ ਵੇਲੇ ਭਾਈ ਲਖੀਆ ਜੀ ਖੜ੍ਹੇ ਸਨ, ਤਿੰਨ ਵਾਰ ਬਚਨ ਕੀਤਾ, ਸਤਿਗੁਰੂ ਜੀ ਬੁੱਧੂ ਦਾ ਆਵਾ ਪਿੱਲਾ ਹੋਵੇ, ਬੁੱਧੂ ਦਾ ਆਵਾ ਪਿੱਲਾ ਹੋਵੇ, ਬੁੱਧੂ ਦਾ ਆਵਾ ਪਿੱਲਾ ਹੋਵੇ। ਕ੍ਰੋਧ ਵਿੱਚ ਆ ਕੇ ਬੁੱਧੂ ਅਤੇ ਇਸ ਵੇਲੇ ਕਹਿਣ ਲੱਗਾ ਭਾਈ ਤੂੰ ਕਿੱਥੋਂ ਬ੍ਰਹਮਾ ਦਾ ਅਵਤਾਰ ਆ ਗਿਆ ਸਤਿਗੁਰੂ ਜੀ ਦੇ ਬਚਨ ਬਦਲਣ ਵਾਲਾ? ਸਤਿਗੁਰੂ ਜੀ ਨੇ ਬਚਨ ਕੀਤਾ ਆਵਾ ਪੱਕੇਗਾ, ਮੈਂ ਤੇ ਮੋਰੀ ਰਾਹੀਂ ਇੱਟਾਂ ਵੇਖ ਵੀ ਆਈਆਂ ਪੱਕੀਆਂ ਲਾਲ, ਤੇਰਾ ਬਚਨ ਕੀ ਕਰੇਗਾ? ਤੇ ਲਖੀਆ ਜੀ ਕਹਿਣ ਲੱਗੇ ਮੈਂ ਵੀ ਉਸੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਿੱਖ ਹਾਂ, ਸਤਿਗੁਰੂ ਜੀ ਸਿੱਖਾਂ ਦੇ ਪ੍ਰਣ ਪਾਲਦੇ ਨੇ, ਤੇਰਾ ਆਵਾ ਪਿੱਲਾ ਹੀ ਹੋਵੇਗਾ। ਇੰਨਾ ਬਚਨ ਕਹਿ ਕੇ ਚਲੇ ਗਏ। ਸੰਗਤਾਂ ਦੀ ਸੇਵਾ ਤੋਂ ਵਿਹਲੇ ਹੋ ਕੇ ਅਗਲੇ ਦਿਨ ਭਾਈ ਬੁੱਧੂ ਜੀ ਗਏ ਨੇ ਆਵਾ ਅਰਥਾਤ ਭੱਠੇ ਨੂੰ ਖੋਲ੍ਹਣ ਵਾਸਤੇ। ਜਾ ਕੇ ਦੇਖਿਆ ਸਾਰੀਆਂ ਇੱਟਾਂ ਪਿੱਲੀਆਂ, ਜਿੱਧਰੋਂ ਖੋਲ੍ਹਦੇ ਨੇ ਇੱਟਾਂ ਪਿੱਲੀਆਂ, ਜਿੱਧਰੋਂ ਖੋਲ੍ਹਦੇ ਨੇ ਇੱਟਾਂ ਪਿੱਲੀਆਂ। ਬੜਾ ਘਬਰਾਇਆ, ਪਹਿਲਾਂ ਦੇਖੀਆਂ ਇੱਟਾਂ ਪੱਕੀਆਂ ਸਨ, ਪਿੱਲੀਆਂ ਕਿਵੇਂ ਹੋ ਗਈਆਂ? ਘਬਰਾ ਕੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿਖੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ। ਮਹਾਰਾਜ ਮੈਂ ਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਆਗਿਆ ਲੈ ਕਰਕੇ ਭੱਠੇ ਨੂੰ ਅੱਗ ਲਾਈ ਸੀ, ਮਹਾਰਾਜ ਇੱਟਾਂ ਪਿੱਲੀਆਂ ਰਹਿ ਗਈਆਂ, ਬਹੁਤ ਵੱਡਾ ਕਰਜ਼ਾ ਲਿਆ, ਸਾਰੀ ਜ਼ਿੰਦਗੀ ਮੈਂ ਕਰਜ਼ਾ ਲਾਉਂਦਾ ਮਰ ਜਾਵਾਂਗਾ, ਕਰਜ਼ਾ ਫੇਰ ਨਹੀਂ ਲੱਥਣਾ, ਮਹਾਰਾਜ ਮੈਨੂੰ ਬਖਸ਼ ਲਓ। ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਬੁੱਧੂ ਕੋਈ ਨਿਰਾਸ਼ਾ ਤੇ ਨਹੀਂ ਸੀ ਮੁੜਿਆ? ਕਹਿਣ ਲੱਗਾ ਮਹਾਰਾਜ ਬਾਕੀ ਤੇ ਸਾਰੀਆਂ ਸੰਗਤਾਂ ਨੂੰ ਭੋਜਨ ਛਕਾਇਆ ਸੀ, ਇੱਕ ਲਖੀਆ ਜੀ ਨਾਮ ਦਾ ਸਿੱਖ ਆਇਆ ਸੀ, ਸਮਾਪਤੀ ਹੋ ਗਈ ਸੀ, ਉਸਨੂੰ ਭੋਜਨ ਨਹੀਂ ਸੀ ਛਕਾਇਆ। ਸਤਿਗੁਰੂ ਜੀ ਨੇ ਬਚਨ ਕੀਤਾ ਉਸਨੇ ਕੋਈ ਬਚਨ ਤੇ ਨਹੀਂ ਸੀ ਆਪਣੀ ਰਸਨਾ ਤੋਂ ਕਹਿ ਦਿੱਤਾ? ਤੇ ਬੁੱਧੂ ਜੀ ਕਹਿਣ ਲੱਗੇ ਉਹਨਾਂ ਨੇ ਤਿੰਨ ਵਾਰ ਬਚਨ ਕੀਤਾ ਸੀ, ਬੁੱਧੂ ਸ਼ਾਹ ਦਾ ਆਵਾ ਪਿੱਲਾ ਰਵੇ, ਆਵਾ ਪਿੱਲਾ ਰਵੇ, ਆਵਾ ਪਿੱਲਾ ਰਵੇ। ਸਤਿਗੁਰੂ ਜੀ ਨੇ ਬਚਨ ਕੀਤਾ, ਫਿਰ ਬਚਨ ਉਸੇ ਦਾ ਪੂਰਾ ਹੋਇਆ, ਆਵਾ ਤਾਂ ਪਿੱਲਾ। ਕਹਿਣ ਲੱਗਾ ਮਹਾਰਾਜ ਤੁਸਾਂ ਤੇ ਪੱਕੇ ਦਾ ਬਚਨ ਕੀਤਾ ਸੀ, ਤੁਹਾਡਾ ਬਚਨ ਕਿਵੇਂ ਟਲ ਗਿਆ? ਤੇ ਸਤਿਗੁਰੂ ਜੀ ਨੇ ਬਚਨ ਕੀਤਾ ਜਿਸ ਰਸਨਾ ਤੇ ਗੁਰਬਾਣੀ ਵਸਦੀ ਹੈ ਉਸ ਰਸਨਾ ਤੇ ਅਸੀਂ ਆਪ ਵਸਦੇ ਹਾਂ। ਭਾਈ ਬੁੱਧੂ ਦੀ ਰਸਨਾ ਤੇ ਗੁਰਬਾਣੀ ਵਸਦੀ ਹੈ, ਪ੍ਰਭ ਜੀ ਵਸੇ ਸਾਧ ਕੀ ਰਸਨਾ, ਪਰਮੇਸ਼ਰ ਉਸ ਰਸਨਾ ਤੇ ਵਸਦਾ ਜਿੱਥੇ ਨਾਮ ਵਸਦਾ ਹੋਵੇ। ਉਸ ਨਾਮ ਦੇ ਰਸਦੀਏ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਪਰਮੇਸ਼ਰ ਦਾ ਬਚਨ ਹੁੰਦਾ ਹੈ। ਸਾਡਾ ਪ੍ਰਣ ਹੈ, ਆਪਣਾ ਬਚਨ ਤੇ ਟਾਲ ਦਿੰਦੇ ਹਾਂ, ਆਪਣੇ ਪਿਆਰੇ ਦਾ ਨਹੀਂ। ਫਿਰ ਚਰਨੀ ਪੈ ਕੇ ਬੇਨਤੀਆਂ ਕੀਤੀਆਂ, ਮਹਾਰਾਜ ਕਿਰਪਾਲਤਾ ਕਰੋ, ਤੁਹਾਡੀ ਸ਼ਰਨ ਪਿਆ। ਮਹਾਰਾਜ ਜੀ ਨੇ ਬਚਨ ਕੀਤਾ ਤੂੰ ਸੰਗਤਾਂ ਦੀ ਸੇਵਾ ਕੀਤੀ ਏ, ਭੁੱਲ ਬਖਸ਼ਾਉਣ ਵਾਸਤੇ ਫਿਰ ਗੁਰੂ ਕੀ ਸ਼ਰਨ ਪਿਆ, ਜਾਂ ਤੇਰੀਆਂ ਪਿੱਲੀਆਂ ਇੱਟਾਂ ਕੱਚੀਆਂ ਇੱਟਾਂ ਪੱਕੀਆਂ ਦੇ ਮੁੱਲ ਤੇ ਵਿਕ ਜਾਣਗੀਆਂ, ਪਰ ਰਹਿਣਗੀਆਂ ਪਿੱਲੀਆਂ ਹੀ। ਗੁਰੂ ਕੀ ਸ਼ਰਨ ਪਿਆ, ਸੰਗਤ ਦੀ ਸੇਵਾ ਕੀਤੀ, ਫਲ ਮਿਲੇਗਾ, ਲਾਭ ਪ੍ਰਾਪਤ ਹੋਵੇਗਾ, ਪਰ ਸਿੱਖ ਦਾ ਬਚਨ ਨਹੀਂ ਟਲੇਗਾ। ਸਾਧ ਸੰਗਤ ਜੀ ਪਹਿਲਾਂ ਤੇ ਪਿੱਲੀਆਂ ਇੱਟਾਂ ਵੇਚਣ ਦਾ ਯਤਨ ਕੀਤਾ ਤੇ ਇੱਕ ਇੱਟ ਵੀ ਨਾ ਵਿਕੀ। ਸਾਉਣ ਭਾਦਰੋਂ ਦਾ ਮਹੀਨਾ ਆ ਗਿਆ, ਲਾਹੌਰ ਦੇ ਕਿਲੇਦਾਰ ਦੇ ਕਿਲੇ ਦੀ ਕੰਧ ਢਹਿ ਗਈ। ਉਹਨਾਂ ਫਿਰ ਕੇ ਸਾਰੇ ਪਾਸਿਓਂ ਵੇਖਿਆ, ਕਿਤੇ ਉਹ ਇੱਟਾਂ ਨਾ ਮਿਲੀਆਂ। ਬੁੱਧੂ ਸ਼ਾਹ ਨੂੰ ਕੋਲ ਬੁਲਾਇਆ, ਸਾਨੂੰ ਇੱਟਾਂ ਦੀ ਲੋੜ ਹੈ। ਇਸ ਨੇ ਸਤਿਗੁਰੂ ਜੀ ਦੇ ਬਚਨ ਨੂੰ ਚੇਤੇ ਕੀਤਾ, ਕਹਿਣ ਲੱਗਾ ਇੱਟਾਂ ਤੇ ਜਿੰਨੀਆਂ ਚਾਹੀਦੀਆਂ ਦੇ ਦਿਆਂਗਾ, ਪਰ ਪਿੱਲੀਆਂ ਇੱਟਾਂ ਵੀ ਪੱਕੀਆਂ ਦੇ ਮੁੱਲ ਤੇ ਵਿਕਣ ਗਈਆਂ, ਪਿੱਲੀਆਂ ਦੇ ਮੁੱਲ ਤੇ ਨਹੀਂ ਦੇਣੀਆਂ। ਉਹ ਗਰਜ਼ਮੰਦ ਸੀ, ਸਾਰੀਆਂ ਭੱਠੇ ਦੀਆਂ ਪਿੱਲੀਆਂ ਇੱਟਾਂ ਪੱਕੇ ਦੇ ਮੁੱਲ ਤੇ ਖਰੀਦ ਲਈਆਂ। ਇਸ ਪ੍ਰਕਾਰ ਬਚਨ ਹੈ, ਏਕ ਸਮੇਂ ਮੋਹ ਕਉ ਗਹਿ ਬੰਧ ਹੈ, ਤਾਉਫਨ ਮੋਹ ਪੈ ਜਵਾਬ ਨਾ ਹੋਏ। ਭਾਈ ਲਖੀਆ ਵਰਗੀ ਜੀ ਪਿਆਰੇ ਬਲ ਲੈਂਦੇ ਨੇ ਸਤਿਗੁਰੂ ਜੀ ਬਚਨਾਂ ਦੇ ਨਾਲ, ਤੇ ਸਤਿਗੁਰੂ ਜੀ ਜਵਾਬ ਨਹੀਂ ਦਿੰਦੇ, ਸਿੱਖ ਦਾ ਪ੍ਰਣ ਪਾਲਦੇ ਨੇ। ਸਤਿਗੁਰੂ ਜੀ ਨੇ ਬਚਨ ਕੀਤਾ ਸੀ ਸੱਤਾ ਤੇ ਮਲਵੰਡਾ ਕੋੜੀ ਹੋ ਗਏ, ਬਖਸ਼ੇ ਨਹੀਂ ਜਾਣਗੇ। ਲੱਦਾ ਪਰਉਪਕਾਰੀ ਜੀ ਨੇ ਚਰਨੀ ਪੈ ਕੇ ਬਖਸ਼ਾ ਲਏ। ਬਚਨ ਕਰਦੇ ਨੇ ਭਾਈ ਇੱਕ ਸਮੇਂ ਲੱਧੇ ਪਰ ਉਪਕਾਰੀ ਜੀ ਵਰਗੇ ਸਿੱਖ ਸਾਨੂੰ ਵੀ ਆਪਣੇ ਬਚਨਾਂ ਦੇ ਬੰਨ ਨਾਲ ਬੰਨ ਲੈਣ, ਸਾਡੇ ਤੋਂ ਜਵਾਬ ਨਹੀਂ ਦਿੱਤਾ ਜਾਂਦਾ ਹੈ।
1: ਮੈਂ ਗੁਣ ਬੰਧ ਸਗਲ ਕੀ ਜੀਵਨ,
0: ਪਰਮੇਸ਼ਰ ਜੀ ਦੇ ਬਚਨਾਂ ਨੂੰ ਸਤਿਗੁਰੂ ਜੀ ਉਚਾਰਦੇ ਨੇ, ਪਰਮੇਸ਼ਰ ਜੀ ਕਹਿੰਦੇ ਅਸੀਂ ਸਾਰੇ ਗੁਣਾਂ ਵਾਲੇ ਜਿਹੜੇ ਇਨਸਾਨ ਪ੍ਰਾਣੀ ਹੁੰਦੇ ਨੇ ਨਾ, ਉਹਨਾਂ ਦੇ ਬੰਧ ਉਹਨਾਂ ਦੇ ਵਸ ਵਿੱਚ ਆ ਜਾਂਦੇ ਆ। ਸਤ ਸੰਤੋਖ ਦਇਆ ਧਰਮ ਪ੍ਰੇਮਾ ਭਗਤੀ ਵਾਲੇ ਉਹਨਾਂ ਦੇ ਪਿਆਰ ਕਰਕੇ ਉਹਨਾਂ ਦੇ ਬੰਧ ਵਸੀਕਾਰ ਹੋ ਜਾਂਦੇ ਆ। ਸਗਲ ਕੀ ਜੀਵਨ, ਪਰਮੇਸ਼ਰ ਜੀ ਕਹਿੰਦੇ ਭਾਵੇਂ ਸਾਰੀ ਸ੍ਰਿਸ਼ਟੀ ਦਾ ਅਸੀਂ ਜੀਵਨ ਰੂਪ ਹਾਂ।
1: ਮੇਰੀ ਜੀਵਨ ਮੇਰੇ ਦਾਸ,
0: ਪਰ ਸਾਡਾ ਜੀਵਨ ਸਾਡੇ ਦਾਸ ਨੇ, ਬਚਨ ਕਰਦੇ ਨੇ ਪ੍ਰਾਣ ਰੂਪ ਹੋ ਕਰਕੇ, ਆਤਮਾ ਰੂਪ ਹੋ ਕਰਕੇ ਸਾਰਿਆਂ 'ਚ ਅਸੀਂ ਵੱਸਦੇ ਹਾਂ, ਸਾਰਿਆਂ ਦੀ ਜ਼ਿੰਦਗੀ ਸਾਰਿਆਂ ਦੀ ਜਾਨ ਰੂਪ ਅਸੀਂ ਹਾਂ। ਪਰ ਭਗਵਾਨ ਜੀ ਪਰਮੇਸ਼ਰ ਜੀ ਕਹਿੰਦੇ ਜਿਹੜੇ ਭਗਤ ਜਨ ਨੇ ਉਹ ਮੇਰੀ ਜਾਨ ਨੇ, ਉਹ ਮੇਰੀ ਜਿੰਦੜੀ ਨੇ, ਮੇਰਾ ਜੀਵਨ ਤੇ ਮੇਰੇ ਭਗਤ ਜਨ ਹਨ।
1: ਨਾਮ ਦੇਵ ਜਾ ਕੇ ਜੀ ਐਸੀ,
0: ਭਗਤ ਨਾਮਦੇਵ ਸਾਹਿਬ ਜੀਆਂ ਦੇ ਤਾਂ ਹੀ ਪਰਮੇਸ਼ਰ ਜੀ ਨੇ ਫਰਮਾਇਆ, ਤੇ ਭਗਤ ਨਾਮਦੇਵ ਸਾਹਿਬ ਜੀਆਂ ਦਾ ਨਾਮ ਲੈ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ, ਤਿੰਨਾਂ ਦੀ ਬਾਣੀ ਨੂੰ ਲਿਖਾਉਂਦੇ ਆ। ਪਰਮੇਸ਼ਰ ਜੀ ਕਹਿੰਦੇ ਨੇ ਇਹ ਨਾਮਦੇਵ ਜਾ ਕੇ ਜੀ ਐਸੀ, ਜਿਸ ਦੇ ਹਿਰਦੇ ਦੇ ਵਿੱਚ ਸਾਡੇ ਪ੍ਰਥਾਏ ਐਸੀ ਭਾਵਨਾ ਐਸਾ ਪ੍ਰੇਮ ਹੈ।
1: ਤੈਸੋ ਤਾਕੈ ਪ੍ਰੇਮ ਪ੍ਰਗਾਸ,
0: ਤੈਸੋ ਤਿਹੋ ਜਿਹਾ ਉਹਨਾਂ ਦੇ ਹਿਰਦੇ ਦਾ ਪ੍ਰੇਮ ਦੇਖ ਕੇ ਅਸੀਂ ਆਪਣੇ ਸਰੂਪ ਦਾ ਪ੍ਰਕਾਸ਼ ਤਿਸ ਦੇ ਹਿਰਦੇ ਦੇ ਅੰਦਰ ਕਰ ਦਿੰਦੇ ਹਾਂ, ਆਪਣੇ ਆਪ ਨੂੰ ਤਿਸ ਦੇ ਹਿਰਦੇ ਦੇ ਅੰਦਰ ਸਾਖਿਆਤ ਕਰ ਦਿੰਦੇ ਹਾਂ, ਜੋ ਇਸ ਪ੍ਰਕਾਰ ਗੁਣਾਂ ਵਾਲਾ ਤੇ ਐਸੇ ਪਿਆਰ ਨੂੰ ਧਾਰਨ ਕਰਨ ਵਾਲਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਪਰਮੇਸ਼ਰ ਜੀ ਨੇ ਆਪਣਾ ਪਿਆਰ ਭਗਤ ਜਨਾਂ ਦੇ ਨਾਲ, ਸੰਤ ਜਨਾਂ ਦੇ ਨਾਲ ਜਣਾਇਆ। ਭਗਤ ਨਾਮਦੇਵ ਜੀ ਦੇ ਨਾਲ ਬਚਨ ਕਰਦਿਆਂ ਹੋਇਆ ਉਹਨਾਂ ਬਚਨਾਂ ਨੂੰ, ਅਕਾਲ ਗੋ ਅਕਾਲ ਪੁਰਖ ਜੀ ਦੀ ਬਾਣੀ ਨੂੰ ਸਤਿਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਸਾਰੰਗ ਰਾਗ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀਆਂ ਦੇ ਪਾਸੋਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਲਿਖਵਾਇਆ ਹੈ ਜੀਓ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਸਾਧ ਸੰਗਤ ਜੀ ਜਿਵੇਂ ਸਤਿਗੁਰੂ ਜੀ ਲਿਖਵਾਉਂਦੇ ਨੇ, ਭਾਈ ਗੁਰਦਾਸ ਜੀ ਲਿਖਦੇ ਨੇ, ਕਰਮਵਾਰ ਲੜੀਵਾਰ ਕਥਾ ਦੇ ਅੰਦਰ ਸਰਵਣ ਅਤੇ ਕਥਨ ਸਤਿਗੁਰੂ ਜੀ ਕਰਵਾ ਰਹੇ ਨੇ, ਕਰਦੇ ਆ ਰਹੇ ਹਾਂ। ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀਆਂ ਕਰੀਏ, ਮਹਾਰਾਜ ਆਪ ਜੀ ਨੇ ਕਿਰਪਾਲਤਾ ਕਰਕੇ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ, ਆਪਣੇ ਅੰਮ੍ਰਿਤਮਈ ਪ੍ਰਵਚਨਾਂ ਦੀ ਵਿਚਾਰ ਕਥਨ ਅਤੇ ਸਰਵਣ ਕਰਵਾਈ ਹੈ, ਕਿਰਪਾਲਤਾ ਕਰੋ ਸਮੁੱਚੀ ਵਿਚਾਰ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪੱਕਤਾ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਬਖਸ਼ਿਸ਼ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਜੀ ਗੁਰੂ ਨਿਵਾਜ ਅੰਤਰਜਾਮ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਿੰਘ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤੱਕ ਸਤਿਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਭਰਦੀਆਂ ਹੋਈਆਂ ਆਪ ਜੀ ਦੇ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਈ ਸੁਖ ਜਾਣੇ ਭਰਪੂਰ ਕਰਨੇ ਗੁਰਸਿੱਖੀ ਨਾਮਦਾਨ ਦੀ ਬਖਸ਼ਿਸ਼ ਕਰਨੀ।

ಸಂಜಾಪ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨ ਅਸਥਾਨ ਸਤਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਮੁੱਖਾ ਪਿਆਰਿਆ ਹੁਣ ਸ਼ੁਭ ਭੇਟ ਮਾਇਆ ਹਾਜ਼ਰ ਹੋਈਏ। ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੋੜ ਬਖਸ਼ਣਾ ਦੇ ਆਰੋਪ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨ।

ਨਿਉਲੀਕਰਮ ਜਲ ਹੋਮ ਭਾਵਕ ਪਵਨ ਹੋਮ ਅਧੋ ਮੁਖ ਏਕ ਪਾਇਨ ਠੰਡ ਨ ਬਹਤ ਹੈ ਮਾਨਵ ਹੁਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਯੋਗ ਤੇ ਬਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਉ ਕਰਿਓ ਕਰਤ ਹੈ ਚੰਦਰਮਾਤ ਸੀਤਨ ਨਸੂਰ ਸਥਿਤ ਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪਸੀ ਆਦਿ ਬ੍ਰਹਮਾ ਸੇਨਾ ਵੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ਗਿਆਨ ਕੇ ਬੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕਿਸਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਰਿ ਸਨ ਕਿਤੇ ਵੇਦ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਦਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਕਾਂਬਰ ਕਿਤੇ ਗਨ ਨਾ ਪਰਤ ਏਤ ਭੂਮ ਹੀ ਤਾ ਹੋਇ ਕੇ ਫਿਰ ਭੂਮ ਹੀ ਮਿਲਏ ਹੈ ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀ ਬਹੁ ਦਿਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਬੋਜ ਦੰਡ ਕੋ ਕਰਤ ਹੈ ਦਾਰਸ ਦਿੱਲੀ ਸਰ ਦੁਰਯੋਧਨ ਸੇ ਮਾਨਧਾਰੀ ਭੋਗ ਭੋਗ ਭੂਮਾਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਜੀ ਕਪਟ ਬੇਸ ਬੋਸ ਦੀ ਅਨੇਕ ਦਾਰੀ ਬਾਵਤ ਹੈ ਸੀਸ ਕੋ ਕਹਾ ਭਯ ਮੱਲ ਜਪ ਕਾਢਤ ਅਨੇਕ ਡੰਡ ਸੋਧੋ ਨਾ ਡੰਡੋਤ ਅਸ ਟਾਂਗ ਅਤ ਤੀਸ ਕੋ ਕਹਾ ਭਯੋ ਰੁਗੀ ਜਪ ਡਾਰਿ ਰਹਿਓ ਉਰਦ ਮੁਖ ਮਨ ਤੇ ਨਾ ਮੂਡ ਨਿਹਰਾਯੋ ਆਦੀਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਰ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ ਸੀਸ ਵਟ ਕਦ ਜਾ ਕੇ ਕਾਨ ਮੈਂ ਖਜੂਰਤ ਸੇ ਮੂੰਡ ਛੱਟ ਕਦ ਮਿੱਤਰ ਪੁੱਤਰ ਹੂੰ ਕੇ ਸੋਕ ਸੋ ਆਗੋ ਚਰਿਆ ਫਲ ਫੂਲ ਕੋ ਬਚਈਆ ਸਦਾ ਬਨ ਕੋ ਬ੍ਰਹਮਈਆ ਔਰ ਦੂਸਰੋ ਨ ਬੋਕ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਛਈਆ ਬੋਲ ਪੂਛ ਲੀਜ ਜੋਕ ਸੋ ਕਾਮਨਾ ਦੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕਸ ਭੇਟ ਪਰ ਲੋਕ ਸੋ ਨਾ ਜੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰੋਈ ਕਰਤ ਹੈ ਇਕ ਪਾਇ ਠੰਡ ਸਦਾ ਬਨ ਮੈਂ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਜੋਗ ਏਕ ਠੌਰ ਵਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੂ ਜਲੀਨ ਭਾਵਨਾ ਯਕੀਨ ਦੀਨ ਕੈਸ ਕੈ ਤਰਤ ਹੈ ਜੈਸੇ ਇੱਕ ਸਵਾਂਗੀ ਕਹੂੰ ਜੋਗੀ ਆ ਬੈਰਾਗੀ ਬਣੇ ਕਬ ਹੂੰ ਸੰਨਿਆਸ ਬੇਸ ਬਨ ਕੇ ਦਿਖਾਵਈ ਕਹੂੰ ਬਨਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਇ ਕੇ ਲੋਕਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਕੀ ਦਰ ਪੁਕਾਰੇ ਪਰ ਸੀਤ ਕਾਲ ਗੁੰਚਰ ਉਹ ਗਾਧਾ ਅਨੇਕ ਦਾ ਪੁਕਾਰਹੀ ਕਾਹ ਭਯੋ ਜੋ ਵੇ ਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰ ਟਕ ਠਾਰਨ ਸੋ ਮਾਰਹੀ ਕਾਹ ਭਯੋ ਫਾਂਸੀ ਡਾਰ ਬੂਢਿਓ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਿਸ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤ ਜੋ ਪਾਈਏ ਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਏਤ ਜੋ ਪਾਇਤ ਅਜਾਪ ਦੇਵ ਬੂਧ ਨਾ ਸਦੀਵ ਤੂੰ ਹੀ ਉਚਰਤ ਹੈ ਨਭ ਕੇ ਉੜੇਤ ਜੋ ਪੇ ਨਾਰਾਇਣ ਪਾਈਅਤ ਅਨਲ ਆਕਾਸ ਪੰਛੀ ਡੋਲ ਬੋ ਕਰਤ ਹੈ ਆਗ ਮੈਂ ਜਰਤ ਗਤ ਰਾਣ ਕੀ ਪਰਤ ਕਰ ਪਤਾਲ ਕੇ ਬਾਸੀ ਕਿਉਂ ਭੁਜੰਗ ਨ ਤਰਤ ਹੈ ਕਉ ਭਯੋ ਮੁੰਡੀ ਆ ਸੰਨਿਆਸੀ ਕਉ ਜੋਗੀ ਭਯੋ ਕਉ ਬ੍ਰਹਮਚਾਰੀ ਕਉ ਜਤੀ ਅਨੁਮਾਨ ਬੋ ਹਿੰਦੂ ਤੁਰਕ ਕਉ ਰਾਵਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕ ਪਹਿਚਾਨ ਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਬੂਲ ਬ੍ਰਹਮ ਮਾਨ ਬੋ ਏਕ ਹੀ ਕਿਸੇਵ ਸਭ ਏਕ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ ਦੇਹੁ ਰਾਮ ਸੀਤ ਸੋਈ ਪੂਜਾਉ ਨਿਵਾਜ ਓਈ ਮਾਨ ਸਭ ਏਕ ਭਇ ਅਨੇਕ ਭਰਮਾਉ ਹੈ ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ

ਨਾਮ ਨਹੀਂ ਬਰਗ ਬਿਆਲ ਜੇ ਰੋਗ ਸੋਗ ਨਹੀਂ ਸਤਰ ਸਾ ਜੇ ਰੋਗ ਸੋਗ ਨਹੀਂ ਸਤਰ ਸਾਧ ਜੇ ਦਰਾਸ ਵਾਸ ਨਹੀਂ ਦੇਹ ਨਾਸ ਜੇ ਆਦ ਅੰਤ ਨਹੀਂ ਰੂਪ ਰਾਸ ਜੇ ਰੋਗ ਸੋਗ ਨਹੀਂ ਜੋਗ ਜੁਗਤ ਜੇ ਦਰਾਸ

ਸਾਜ ਮੁੰਜਨ ਅਨੰਤ ਕਈ ਕਲਬ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਵਰਖਾ ਸਹੰਤ ਕਈ ਕਲਬ ਏਕ ਆਸਨ ਬਿਤੰਤ ਕਈ ਯਤਨ ਜੋਗ ਵਿਦਿਆ ਵਿਚਾਰ ਨਹੀਂ ਤਦਵ ਤਾਸ ਪਾਇਤ ਨ ਪਾਰ ਕਈ ਉਰਧ ਬਾਹ ਦੇ ਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰ ਦੁਚਰੰਤ ਵੇਦ ਕਈ ਗੋਕ ਕਾਵ ਕਥਤ ਕਤੇ ਕਈ ਅਗਨ ਹੋਤ੍ਰ ਕਈ ਭਵਨ ਹਾਰ ਕਈ ਗਰਤ ਕੋਟ ਮ੍ਰਿਤ ਕੋ ਆਹਾਰ ਕਈ ਗਰਤ ਸਾਕ ਪੈ ਪੱਤਰ ਬਚ ਨਹੀਂ ਤਦਬ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਬ ਰੀਤ ਕਈ ਵੇਦ ਸਾਧੁਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗੇ ਆਦਿ ਕਰਮ ਕਹੂੰ ਅਗਨ ਹੋਤ੍ਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਫਾਖਾਰ ਟੰਤ ਕਈ ਦੇਸ ਦੇਸ ਵਿਦਿਆ ਪੜੰਤ ਕਈ ਗਰਤ ਪੰਥ ਬੰਧਨ ਵਿਚਾਰ ਨਹੀਂ ਨੈਕ ਤਾਸ ਪਾਇਤ ਨ ਪਾਰ ਕਈ ਤੀਰਥ ਤੀਰਥ ਭਰਮ ਸੋ ਭਰਮ ਕਈ ਅਗਨ ਹੋਤ੍ਰ ਕਈ ਦੇਵ ਕਰਮ ਕਈ ਕਰਤ ਵੀਰ ਵਿਦਿਆ ਵਿਚਾਰ ਨਹੀਂ ਤਦਵ ਤਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰ ਉਚਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸੁਮੇਧ ਮੁਖ ਕੋ ਬਖਾਨ ਕਹੂੰ ਗਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਗਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਗ ਦਾਨ ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ ਕਹੂੰ ਰਿਤ ਨਾਚ ਕਹੂੰ ਗਾਨ ਗੀਤ ਕਹੂੰ ਗਰਤ ਸਾਸ ਸਿਮ੍ਰਿਤ ਉਚਾਰ ਕਈ ਬਚਤ ਏਕ ਬਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਧ ਲਟਕੰਤ ਜਾਪ ਕਈ ਜਪਤ ਜੋ ਕਲਪੰ ਪ੍ਰਜੰਤ ਨਹੀਂ ਤਦਵ ਦਾਸ ਪਾਇਤ ਅੰਤ ਕਈ ਗਰਤ ਕੋਟ ਵਿਦਿਆ ਵਿਚਾਰ ਨਹੀਂ ਤਦਵ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ।

ਤਾਪਸ ਸਰਬ ਜਲੇਰ ਥਲੰ ਧਨ ਉਚਰਤ ਇੰਦਰ ਕੁਮੇਰ ਬਲੰ ਅਨਖੇਦ ਸਰੂਪ ਭੇਦ ਭਿਆੰਗਨ ਖੰਡ ਅਭੂਤ ਛੇਦ ਛਿਆੰਗਨ ਕਾਲ ਅਪਾਲ ਦਿਆਲ ਸੁਰੰਗ ਦੇ ਠੱਡਿਆਂ ਮੇਰ ਆਕਾਸ ਭੁਆੰ।

ਰੂਪ ਰੇਖ ਨਾ ਰੰਗ ਜਾ ਕੋ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵਾ ਪਾਲ ਦੀਨ ਬੰਧ ਪ੍ਰਭੀਨ ਸਨੀਪਤ ਸਰਬ ਕੋ ਕਰਤਾਰ ਬਰਨ ਚਿਹਨ ਨਾ ਚਕਰ ਜਾ ਕੋ ਚਕਰ ਚਿਹਨਾ ਕਾਰ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨਾ ਬਰਨ ਸਰਬ ਦਾਤਾ ਸਰਬ

ਸਰਬ ਸਿਮਰਤਨ ਸਰਬ ਸਾਸਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਬਿਸੁਭਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ ਭੂਮਕਾ ਚਲੇ ਥਲੇ ਮਹਿ ਜਪਤ ਜਾਪ ਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀ ਹੈ ਸਭਚਾਰ ਆਦਿ ਦੇਵ ਅਪਾਰ ਸੇਵਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰ

ਜੇ ਨੇਤ ਨੇਤ ਨਿਤ ਦਿਨੋ ਚਰੰਤ ਪਾਯੋ ਨਜਾਇ ਜਹ ਭੈਰ ਪਾਰ ਦੀ ਨਾਨਕ ਦੁਖ ਦਹਿਤਾ ਉਤਾਰ ਕਈ ਕੋਟ ਇੰਦਰ ਜਹ ਪਾਨ ਹਾਰ ਕਈ ਕੋਟ ਰੁਦਰ ਜੁਗਿਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜੇ ਨੇਤ ਨੇਤ ਨਿਸ ਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੂ ਬਾਰਗਨੀ ਮਨ ਗਾਰੇ ਪਚ ਪਸੂ ਨਗ ਨਾਗ ਨਰਾਧਵ ਸਰਬ ਸਮੈ ਸਭ ਕੋ ਪ੍ਰਤਪਾਰੈ ਫੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ ਗਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ ਦਾਹਤ ਹੈ ਦੁਖ ਦੁਖਨ ਕੌਦਲ ਦੁਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਇ ਸਕੇ ਬਦਮਾਪਦ ਬੇਦ ਕਤੇ ਵਾ ਭੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜਕ ਰੁਖ ਰੁਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅਹੰ ਏਵ ਨ ਭੇਵ ਲਕਿਓ ਭ੍ਰਮ ਸਿਓ ਭਰਮਾਏ ਬੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨਾਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿੰਸਰੀ ਪਦਮਾਪਤ ਪਾਏ ਆਦ ਅਨੰਤ ਅਗਾਤ ਤਵੈ ਸੋ ਭੂਤ ਭਵਿਖ ਭਵਾਨ ਅਭੈ ਅੰਤ ਬਿਹੇ ਨਾਨਾ ਤਮਾ ਬਾਧਾ ਕਾ ਦੁਖ ਛਿਦ੍ਰ ਛੈ ਹੈ ਲੋਕਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਵਰਤਾ ਪ੍ਰਭ ਹੈ ਦੀਨ ਦਿਆਲ ਦਇਆ ਕਰ ਸ਼੍ਰੀਪਦ ਸੁੰਦਰ ਸ਼੍ਰੀਪਦ ਮਾਪਤ ਏ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਕ ਨ ਸੋਕ ਨ ਭੋਗ ਨ ਭੈ ਹੈ ਦੇਹ ਬਿਹੀਨ ਸੁਨੇਹ ਸੁਬੋਧਨ ਨੇਹ ਬਿਰਕਤ ਅਗੇਹ ਅਛੈ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੇ ਸੁਤ ਸੁੰਦਰ ਸ਼੍ਰੀਪਦ ਮਾਪਤ ਲੈ ਹੈ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰੁ ਅਨੇਕ ਚਲਾਵਤ ਖਾਵਤ ਊ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਅਪਨੋ ਕਰਦੈ ਕਰ ਪਾਪ ਸੰਭੂਹਨ।

ਕਹਿੰਦੇ ਸੂਰਜ ਪ੍ਰਕਾਸ਼ ਕਹਿੰਦੇ ਮੁੰਡਿਆ ਉਹਦਾ ਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਗੁਲੀਨ ਕਿਤੇ ਜਸ਼ ਕਹੀਅਤ ਹੈ ਕਰਤ ਹੈ ਵਿਚਾਰ ਪੈਨ ਪੂਰਨ ਕੋ ਬਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨ ਪਾਰ ਵਾਰ ਪਾਈਏ ਨ ਪਾਰ ਪੈ ਅਪਾਰ ਕੇ ਬਖਾਨੀਏ ਅਦਵੈ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਸ ਹੈ ਅਨਾਸੀ ਕੇ ਮਾਨੀਏ ਜੰਤਰ ਹੁਨ ਜਾਤ ਜਾ ਕੇ ਬਾਪ ਹੁਨ ਮਾਇ ਦਾ ਕਿ ਪੂਰਨ ਪ੍ਰਭਾ ਕੇ ਸੋ ਛਟਾ ਕੇ ਅਨਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੇ ਖਜਾਨੀਏ ਤੇਜ ਹੂੰ ਕੋ ਤਰ ਹੈ ਕੇ ਰਾਜਸੀ ਕੋ ਸਾਰ ਹੈ ਕੇ ਸੁਧ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿ

I'm not going to be able to do that.

ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਇਸ ਪਾਵਨ ਧਰਤੀ ਦਾ ਪਾਵਨ ਅਸਥਾਨ ਦਾ ਜੋ ਇਤਿਹਾਸ ਚੱਲ ਰਿਹਾ ਹੈ, ਸਾਡੇ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਸਤਿਗੁਰੂ ਮਹਾਰਾਜ ਜੀ ਨੇ ਕਿਸ ਤਰ੍ਹਾਂ ਕਾਰਣ ਕਰਨਾ ਕੀਤਾ, ਕਿਸ ਤਰ੍ਹਾਂ ਮਹਾਰਾਜ ਜੀ ਨੇ ਪ੍ਰਭਪੁਰ ਪਿਆਨਾ ਕਰਨਾ ਕੀਤਾ, ਉਹ ਆਪ ਇਤਿਹਾਸ ਦੇ ਵਿੱਚ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਦੇ ਕੋਲ ਦੇਵਦੂਤ ਆਏ, ਉਹਨਾਂ ਨੇ ਆ ਕਰਕੇ ਮਹਾਰਾਜ ਜੀ ਨੂੰ ਦਰਗਾਹ ਦਾ ਸਦੜਾ ਜਿਹੜਾ ਉਹ ਦਿੱਤਾ ਹੈ। ਉਹ ਤੋਂ ਬਾਅਦ ਚੋਜੀ ਪ੍ਰੀਤਮ ਸਤਿਗੁਰੂ ਮਹਾਰਾਜ ਦੀਵਾਨ ਲਾ ਕਰਕੇ ਬੈਠੇ ਹੋਏ ਹਨ, ਵਿਰਾਜਮਾਨ ਹਨ, ਅਤੇ ਬਹਾਦਰ ਸ਼ਾਹ ਉਹਦੇ ਉਮਰਾਵ ਜਿਹੜੇ ਉਹ ਆਏ ਸੀ ਸਤਿਗੁਰੂ ਮਹਾਰਾਜ ਜੀ ਨੂੰ ਮਿਲਣ ਦੇ ਲਈ। ਉਹਨਾਂ ਨੇ ਆ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਬੇਨਤੀਆਂ ਕੀਤੀਆਂ, ਕਿਹਾ ਕਿ ਸਤਿਗੁਰੂ ਮਹਾਰਾਜ ਬਹਾਦਰ ਸ਼ਾਹ ਨੂੰ ਬਾਦਸ਼ਾਹ ਨੂੰ ਪਤਾ ਚੱਲਿਆ ਕਿ ਕੋਈ ਖਾਨ ਜ਼ਿਆਦਾ ਜਿਹੜਾ ਹੈ ਕੋਈ ਮੁਸਲਮਾਨ ਪਠਾਣਾ ਦੇ ਵਿੱਚੋਂ, ਉਹਨੇ ਆਪ ਜੀ ਦੇ ਉੱਤੇ ਕਾਤਲਾਨਾ ਹਮਲਾ ਕਰਨਾ ਕੀਤਾ। ਉਹ ਬਹੁਤ ਗੁੱਸੇ ਦੇ ਵਿੱਚ ਹੈ ਅਤੇ ਆਪਣੇ ਸਾਰੇ ਸਿਪਾਹੀਆਂ ਦੇ ਵਿੱਚੋਂ ਜਿਹੜੇ ਖਾਨਜਾ ਦੇ ਪਠਾਣ ਜਿਹੜੇ ਹਨ ਉਹਨਾਂ ਨੂੰ ਉਹਨੇ ਬਹੁਤ ਸਖਤੀ ਵਰਤਾਈ ਹੈ, ਉਹ ਉਹਨੇ ਬਹੁਤ ਉਹਨਾਂ ਨੂੰ ਤਾੜਨਾ ਕੀਤੀ ਅਤੇ ਉਹ ਆਪ ਜੀ ਦੇ ਹੁਕਮ ਦੇ ਉਡੀਕ ਦੇ ਵਿੱਚ ਹੈ। ਉਹ ਕਹਿੰਦਾ ਕਿ ਮਹਾਰਾਜ ਆਪ ਜੀ ਜੇ ਦੱਸੋਗੇ ਕਹੋਗੇ ਉਹ ਉਹਦੇ ਜਿੰਨੇ ਵੀ ਖਾਨਜਾ ਦੇ ਉਹ ਜਾਤੀ ਦੇ ਲੋਕ ਜਿਹੜੇ ਹਨ ਉਹਨਾਂ ਨੂੰ ਵੀ ਮੈਂ ਸਜ਼ਾ ਦੇਵਾਂਗਾ, ਅਤੇ ਨਾਲ ਬੜੀ ਪੁੱਛ ਪੜਤਾਲ ਵੀ ਕਰਨੀ ਕੀਤੀ ਕਿ ਭਾਈ ਕਿ ਉਹ ਬੰਦੇ ਦੇ ਨਾਲ ਭਾਵ ਕਿ ਗੁਲਖਾਂ ਦੇ ਨਾਲ ਕੀ ਲੈਣਾ ਦੇਣਾ ਹੈ ਕੋਈ ਗੱਲਬਾਤ, ਅਤੇ ਹਰ ਕਿਸੇ ਨੇ ਕਿਹਾ ਕਿ ਨਹੀਂ ਜੀ ਸਾਨੂੰ ਪਤਾ ਨਹੀਂ ਹੈ, ਅਤੇ ਕਹਿਣ ਲੱਗਾ ਕਿ ਉਹ ਅਣਜਾਣ ਵਿਅਕਤੀ ਆਪ ਜੀ ਦੀ ਮਹਿਮਾ ਤੋਂ ਉਹ ਨਹੀਂ ਜਾਣਦਾ ਸੀ, ਅਪਰਚਿਤ ਸੀ, ਇਸ ਕਰਕੇ ਉਹਨੇ ਹਮਲਾ ਕਰਨਾ ਕੀਤਾ। ਹੁਣ ਇਹ ਵੀ ਪਿਆਰਿਓ ਇਹਦੇ ਨਾਲ ਪਤਾ ਲੱਗਦਾ ਕਿ ਕੋਈ ਨਾ ਕੋਈ ਤਾਂ ਗੱਲ ਹੋਵੇਗੀ, ਤਾਂ ਹੀ ਤਾਂ ਬਹਾਦਰ ਸ਼ਾਹ ਨੇ ਵੀ ਆਪਣੇ ਨਾਲ ਦੇ ਜਿਹੜੇ ਹਨ ਸਿਪਾਹੀ ਜਿਹੜੇ ਪਠਾਨ ਖਾਨ ਹਨ ਕੋਈ ਨਾ ਕੋਈ ਤਾਂ ਉਹਨਾਂ ਦੇ ਨਾਲ ਰਿਸ਼ਤਾ ਸੰਬੰਧ ਹੋਵੇਗਾ, ਬੋਲਚਾਲ ਹੋਵੇਗੀ, ਤਾਂ ਹੀ ਤਾਂ ਉਹਨਾਂ ਨੂੰ ਵੀ ਉਹਨੇ ਗ੍ਰਿਫਤਾਰ ਕੀਤਾ, ਅਤੇ ਕਹਿਣ ਲੱਗਾ ਕਿ ਆਪ ਜੀ ਆਗਿਆ ਦਿਓ ਇਹਨਾਂ ਨੂੰ ਮੈਂ ਆਪ ਜੀ ਦੇ ਹਵਾਲੇ ਕਰਾਂ ਜਾਂ ਸਜਾਵਾਂ ਦੇਵਾਂ। ਮਹਾਰਾਜ ਨੇ ਵਚਨ ਕੀਤਾ ਕਿ ਨਹੀਂ ਭਾਈ, ਕਿ ਇੱਕ ਨੇ ਕੋਈ ਗਲਤੀ ਕੀਤੀ ਕੋਈ ਗੁਨਾਹ ਕੀਤਾ ਉਹਦਾ ਦੂਜਿਆਂ ਨੂੰ ਕਿਉਂ ਆਪਾਂ ਦਿੰਦੇ ਆ, ਭਾਵ ਕਿ ਜਿਹਨੇ ਗੁਨਾਹ ਕੀਤਾ ਹੈ ਉਹਨੂੰ ਤਾਂ ਅਸੀਂ ਇਹੀ ਕਰ ਦਿੱਤਾ, ਸਿੰਘਾਂ ਨੇ ਉਹਨੇ ਵਾਰ ਕੀਤਾ ਅਸੀਂ ਵੀ ਕੀਤਾ, ਨਾਲ ਦੇ ਸਿੰਘ ਨੇ ਉਹਨੂੰ ਝਟਕਾ ਵੀ ਦਿੱਤਾ, ਇਹ ਕੰਮ ਖਤਮ ਹੋ ਗਿਆ, ਐਵੇਂ ਖਮ ਖਾਂ ਆਪਾਂ ਦੂਜੇ ਤੀਜੇ ਨੂੰ ਉਹਨਾਂ ਨੂੰ ਕਿਉਂ ਸਜਾਵਾਂ ਦਈਏ, ਕਿਉਂ ਇਹ ਕਰੀਏ, ਅਸੀਂ ਤਾਂ ਉਹਨਾਂ ਨੂੰ ਮਾਫ਼ ਕਰ ਦਿੱਤਾ, ਤੂੰ ਵੀ ਮਾਫ਼ ਕਰ ਦੇਣਾ ਕਰ। ਸੁਣ ਕਰਕੇ ਇਹ ਗੱਲ ਉਹ ਉਮਰਾਵ ਕਹਿਣ ਲੱਗੇ ਠੀਕ ਹੈ ਮਹਾਰਾਜ, ਅਤੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ ਸੀ ਨਾ ਸਾਧ

ਮੰਜੇ ਦੇ ਉੱਤੇ ਸਤਿਗੁਰੂ ਮਹਾਰਾਜ ਸ਼ਾਸਤਰਾਂ ਨੂੰ ਸ਼ੁਭਾਇਮਾਨ ਕਰਦੇ, ਸ਼ਾਸਤਰਾਂ ਨੂੰ ਸਜਾ ਕਰਕੇ ਸ਼ਾਸਤਰਾਂ ਦਾ ਪੂਜਨ ਸੇਵਨ ਕੀਤਾ ਜਾਂਦਾ। ਆਪ ਮਹਾਰਾਜ ਸ਼ਾਸਤਰਾਂ ਨੂੰ ਪੀਰ ਮੰਨਦੇ ਸਨ, ਉਹਨਾਂ ਦੇ ਅੱਗੇ ਨਤਮਸਤਕ ਹੁੰਦੇ। ਉਹਨਾਂ ਸ਼ਾਸਤਰਾਂ ਦੇ ਵਿੱਚ ਤੇ ਉਹ ਧਨੁਖ ਜਿਹੜਾ ਹੈ, ਨੌ ਟੰਕੋਰ ਦਾ ਧਨੁਖ ਜਿਹੜਾ ਹੈ, ਉਹ ਵੀ ਪਿਆ ਹੋਇਆ ਸੀ। ਤੇ ਜਦੋਂ ਇਹ ਹਾਕਮ ਆਏ ਨਾ, ਇਹਨਾਂ ਨੇ ਉਹ ਧਨੁਖ ਵੇਖ ਕਰਕੇ ਆਪਸ ਦੇ ਵਿੱਚ ਗੱਲਬਾਤ ਕੀਤੀ ਤੇ ਮਹਾਰਾਜ ਨੂੰ ਕਹਿੰਦੇ, ਲੱਗਦਾ ਸਤਿਗੁਰੂ ਮਹਾਰਾਜ ਇਹ ਧਨੁਖ ਐਵੇਂ ਬਨਾਵਟੀ, ਜਿਸ ਤਰ੍ਹਾਂ ਕਿ ਸ਼ੋਪੀਸ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਆਪਾਂ ਰੱਖਦੇ ਹਾਂ, ਉਹ ਵਰਤੋਂ ਵਿਹਾਰ ਦੇ ਵਿੱਚ ਨਹੀਂ ਆਉਂਦੀਆਂ। ਤੇ ਉਹਨੇ ਕਿਹਾ ਕਿ ਮਹਾਰਾਜ, ਲੱਗਦਾ ਇਹ ਧਨੁਖ ਜਿਹੜਾ ਉਂਝੀ ਬਣਾ ਕਰਕੇ ਰੱਖਿਆ ਹੋਇਆ, ਇੰਨਾ ਸਖ਼ਤ ਆ, ਇੰਨਾ ਭਾਰੀ ਧਨੁਖ, ਇਹਨੂੰ ਕੌਣ ਚਲਾ ਸਕਦਾ ਹੈ? ਮਹਾਰਾਜ ਜੀ ਨੇ ਕਿਹਾ ਕਿ ਭਾਈ, ਅਸੀਂ ਇਹਨੂੰ ਚਲਾਉਂਦੇ ਹਾਂ। ਉਹ ਕਹਿਣ ਲੱਗੇ, ਮਹਾਰਾਜ ਅਸੀਂ ਯਕੀਨ ਨਹੀਂ ਕਰ ਸਕਦੇ ਹਾਂ, ਤੁਸੀਂ ਕਿਸ ਤਰ੍ਹਾਂ ਚਲਾ ਸਕਦੇ ਹੋ? ਤੇ ਜਿਸ ਤਰ੍ਹਾਂ ਅਸੀਂ ਸੁਣਿਆ ਸਾਡੇ ਕੁਰਾਨ ਦੇ ਵਿੱਚ ਇਹ ਬਚਨ ਆਉਂਦਾ ਕਿ ਵੱਡੇ ਵੱਡੇ ਨਬੀ ਜਿਹੜੇ ਹੁੰਦੇ ਹਨ ਤੇ ਬਹੁਤ ਤੇ ਦਰਗਾਹੋਂ ਜਿਹੜੇ ਇਹ ਰੂਹਾਂ ਆਉਂਦੀਆਂ, ਬਹੁਤ ਤਗੜੇ ਤਗੜੇ ਦੈਤ ਜਿੰਨ ਆਦਿਕ, ਬਹੁਤ ਜਿਨ੍ਹਾਂ ਦੇ ਅੰਦਰ ਬਲ ਹੁੰਦਾ, ਉਹੀ ਇਹੋ ਜਿਹੇ ਸ਼ਸਤਰ ਚਲਾਇਆ ਕਰਦੇ। ਤੇ ਮਹਾਰਾਜ ਜੀ ਦਾ ਸਰੀਰ ਵੀ ਜਿਹੜਾ ਬਾਹਲਾ ਇਸ ਤਰ੍ਹਾਂ ਤਗੜਾ ਰਿਸ਼ਟ ਪੁਸ਼ਟ ਨਹੀਂ ਸੀ, ਤੇ ਉਹਨਾਂ ਦੇ ਮਨ ਦੇ ਵਿੱਚ

ਲੋਕ ਵੀ ਇਹਨਾਂ ਦੇ ਉੱਤੇ ਯਕੀਨ ਕਰਕੇ ਇਹਨਾਂ ਦੇ ਅੱਗੇ ਮਾਇਆ ਅਰਪਣ ਕਰਦੇ। ਇਹ ਪੈਸਿਆਂ ਦੇ ਲਈ ਲੱਗਦਾ ਮਹਾਰਾਜ ਜੀ ਇਹ ਫਰੇਬ ਕਰਦੇ ਹੋਣਗੇ। ਜਦੋਂ ਇਹੋ ਜਿਹੀ ਗੱਲਬਾਤ ਉਹਨਾਂ ਨੇ ਕੀਤੀ, ਮਹਾਰਾਜ ਜੀ ਨੇ ਕਿਹਾ ਕੋਈ ਗੱਲ ਨਹੀਂ ਹੈ, ਜੇ ਤੁਹਾਨੂੰ ਸ਼ੱਕ ਹੈ ਨਾ ਕਿ ਅਸੀਂ ਨਹੀਂ ਚਲਾ ਸਕਦੇ ਹਾਂ, ਮਹਾਰਾਜ ਨੇ ਕਿਹਾ ਕਿ ਅਸੀਂ ਭਾਈ ਖੁਦ ਇਹਨੂੰ ਤੁਹਾਡੇ ਅੱਗੇ ਚਲਾ ਕੇ ਦਿਖਾਵਾਂਗੇ। ਮੇਰੇ ਪਾਤਸ਼ਾਹ ਜੀ ਨੇ ਪਿਆਰਿਓ ਉਹ ਤੋਂ ਬਾਅਦ ਤੇ ਕਹਿੰਦੇ ਕਿ ਮਹਾਰਾਜ ਜੀ ਨੇ ਫਿਰ ਧਨੁਖ ਲੈ ਕਰਕੇ ਫਿਰ ਉਹਦੇ ਵਿੱਚ ਪ੍ਰਤੰਚਾ ਚਾੜਨੀ ਕੀਤੀ, ਚਿੱਲਾ ਚਾੜ ਕਰਕੇ ਉਹਦੇ ਵਿੱਚ ਤੀਰ ਸੰਦ ਕਰਕੇ ਮਹਾਰਾਜ ਜੀ ਨੇ ਫਿਰ ਵੱਡੇ ਵੱਡੇ ਤੀਰ ਜਦੋਂ ਚਲਾਏ ਉਹ ਵੇਖ ਕਰਕੇ ਉਹ ਦੰਗ ਹੋ ਗਏ। ਉਹਨਾਂ ਦਾ ਭੁਲੇਖਾ ਤਾਂ ਸਾਧ ਸੰਗਾ ਜੀ ਦੂਰ ਹੋ ਗਿਆ, ਲੇਕਿਨ ਦੂਜੇ ਪਾਸੇ ਉਹ ਟਾਂਕੇ ਜਿਹੜੇ ਕੱਚੇ ਸਨ, ਜ਼ਖਮ ਜਿਹੜਾ ਸੀ ਪੂਰਾ ਨਹੀਂ ਭਰਿਆ ਹੋਇਆ, ਉੱਤੋਂ ਤਾਂ ਜਿਹੜਾ ਜ਼ਖਮ ਭਰ ਗਿਆ ਲੇਕਿਨ ਅੰਦਰ ਦਾ ਜ਼ਖਮ ਜਿਹੜਾ ਹੈ, ਅੰਦਰ ਦੀਆਂ ਨਾੜਾਂ ਜਿਹੜੀਆਂ ਜੋ ਪਾਟ ਚੁੱਕੀਆਂ ਸਨ, ਉਹਨਾਂ ਨੂੰ ਜੁੜਨ ਦੇ ਲਈ ਲੰਬਾ ਸਮਾਂ ਲੱਗਦਾ, 3-4 ਮਹੀਨੇ ਦਾ ਸਮਾਂ ਲੱਗਦਾ। ਲੇਕਿਨ ਇਹ ਜਦੋਂ ਭਾਣਾ ਵਰਤਿਆ 15-20 ਦਿਨਾਂ ਦੇ ਬਾਅਦ ਹੀ ਇਹ ਆਏ, ਅੰਦਰੋਂ ਕੱਚਾ ਸੀ ਤੇ ਉਹ ਟਾਂਕੇ ਟੁੱਟ ਗਏ ਤੇ ਖੂਨ ਦੀਆਂ ਧਾਰਾਂ ਜਿਹੜੀਆਂ ਹਨ ਉਹ ਵਗਣੀਆਂ ਸ਼ੁਰੂ ਹੋ ਗਈਆਂ। ਮਹਾਰਾਜ ਜੀ ਦੇ ਤਨ ਦੇ ਜਿਹੜੇ ਵਸਤਰ ਹਨ ਉਹ ਸਾਰੇ ਲਹੂ ਦੇ ਨਾਲ ਭਿੱਜ ਗਏ। ਸਿੰਘ ਤੁਰੰਤ ਆਏ, ਆ ਕਰਕੇ ਉਹਨਾਂ ਨੇ ਤੁਰੰਤ ਮਲਮ ਪੱਟੀ ਕੀਤੀ। ਉਹਨਾਂ ਨੇ ਕਿਹਾ ਮਹਾਰਾਜ ਆਪਾਂ ਉਪਚਾਰ ਕਰਾਈਏ, ਆਪਾਂ ਫਿਰ ਤੋਂ ਮਹਾਰਾਜ ਇਹ ਜਰਾ ਜਿਹੜੇ ਹਨ ਉਹਨਾਂ ਨੂੰ ਆਪਾਂ ਸਦਨਾ ਕਰੀਏ। ਮਹਾਰਾਜ ਨੇ ਕਹਿ ਦਿੱਤਾ ਕਿ ਨਹੀਂ ਭਾਈ, ਹੁਣ ਇਹਦਾ ਉਪਚਾਰ ਨਾ ਕਰਨਾ ਕਰੋ, ਹੁਣ ਵਾਹਿਗੁਰੂ ਜੀ ਦਾ ਸੱਦਾ ਜਿਹੜਾ ਆ ਗਿਆ, ਹੁਣ ਅਸਾਂ ਨੇ ਪ੍ਰਭਪੁਰ ਪਿਆਨਾ ਕਰਨਾ, ਸੱਚਖੰਡ ਗਮਨ ਕਰਨਾ ਹੈ, ਮਾਤ ਲੋਕ ਦੀ ਯਾਤਰਾ ਪੂਰੀ ਕਰਨ ਦਾ ਸਾਡਾ ਜਿਹੜਾ ਸਮਾਂ ਆ ਗਿਆ, ਹੁਣ ਕੋਈ ਇਲਾਜ ਨਹੀਂ ਕਰਨਾ। ਯਾਦ ਰੱਖੋ ਪਿਆਰਿਓ, ਪਹਿਲੀ ਵਾਰੀ ਜਦੋਂ ਪਹਿਲੀ ਵਾਰੀ ਉਸ ਬੇਈਮਾਨ ਨੇ ਗੁਲਖਾਂ ਨੇ ਵਾਰ ਕੀਤਾ, ਉਹ ਤੋਂ ਬਾਅਦ ਗੁਰੂ ਮਹਾਰਾਜ ਜੀ ਨੇ ਇਲਾਜ ਕਰਾਇਆ। ਸਿੰਘਾਂ ਨੇ ਵੀ ਜਿਹੜੇ ਨਾਲ ਦੇ ਵੈਦ ਹਕੀਮ ਸੀ ਪਹਿਲਾਂ ਉਹਨਾਂ ਨੇ ਟਾਂਕੇ ਲਾਏ, ਉਹ ਤੋਂ ਬਾਅਦ ਸ਼ਾਹੀ ਜਰਾਹ ਜਿਹੜਾ ਹੈ ਉਹ ਆਇਆ, ਉਹਨੇ ਮਲਮ ਪੱਟੀ ਕਰਨੀ ਕੀਤੀ, ਉਹਨੇ ਟਾਂਕੇ ਲਵਾਉਣੇ ਕੀਤੇ। ਲੇਕਿਨ ਜਦੋਂ ਤੀਰ ਚਲਾਉਣ ਦੇ ਵਿੱਚ ਮਹਾਰਾਜ ਜੀ ਦੇ ਟਾਂਕੇ ਟੁੱਟ ਗਏ, ਜਦੋਂ ਉਹ ਜ਼ਖਮ ਜਿਹੜਾ ਫਿਰ ਤੋਂ ਬਹੁਤ ਜ਼ਿਆਦਾ ਨਾਸੂਰ ਬਣ ਗਿਆ, ਗਹਿਰਾ ਹੋ ਗਿਆ, ਉਸ ਵੇਲੇ ਮਹਾਰਾਜ ਜੀ ਨੇ ਇਲਾਜ ਨਹੀਂ ਕਰਾਇਆ, ਇਹੀ ਵਚਨ ਕੀਤਾ ਕਿ ਭਾਈ ਹੁਣ ਇਹ ਭਾਣਾ ਮੰਨਣ ਦਾ ਸਮਾਂ ਹੈ। ਨਾਲ ਪਾਤਸ਼ਾਹ ਜੀ ਨੇ ਫਿਰ ਆਪਣੇ ਖਜ਼ਾਨੇ ਦੇ ਵਿੱਚੋਂ 500 ਰਜਤ ਪੰਨ ਇਹ ਮਾਇਆ ਦਿੱਤੀ ਤੇ ਕਿਹਾ ਕਿ 100 ਰਜਤ ਪੰਨ ਦੇ ਨਾ ਤੁਸੀਂ ਜਾਓ, ਜਾ ਕਰਕੇ ਚੰਦਨ ਦੀ ਚਿਖਾ ਆਦਿਕ ਇਹਦਾ ਪ੍ਰਬੰਧ ਕਰਨਾ ਕਰੋ, ਚੰਦਨ ਦੀਆਂ ਲੱਕੜਾਂ ਜਿਹੜੀਆਂ 10 ਮਣ ਦੇ ਕਰੀਬ ਆ ਉਹਨੂੰ ਤੁਸੀਂ ਨਾ ਇਕੱਤਰ ਕਰਨਾ ਕਰੋ। ਉਹ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ ਕਿ ਤੇ ਨਾਲ ਜਿਹੜੀ ਬਚੀ ਦੂਜੀ ਮਾਇਆ ਜਿਹੜੀ ਹੈ ਇਹਦੇ ਨਾਲ ਜਾਓ ਤੇ ਆਪਾਂ ਖੁੱਲ੍ਹੇ ਇੱਥੇ ਭੰਡਾਰੇ ਚਲਾਉਣੇ, ਲੰਗਰ ਚਲਾਉਣੇ ਹਨ, ਜਾ ਕਰਕੇ ਸਾਜੋ ਸਮਾਨ ਲੈ ਕਰਕੇ ਆਓ, ਇੱਥੇ ਆਪਾਂ ਵਧੀਆ ਤਗੜਾ ਲੰਗਰ ਕਰਨਾ। ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਫਿਰ ਪਿਆਰਿਓ ਇਹਦੀ ਜ਼ਿੰਮੇਦਾਰੀ ਦਿੱਤੀ ਗਈ, ਕਿਹਾ ਸੰਤੋਖ ਸਿੰਘ ਜੀ ਹੁਣ ਤੁਸੀਂ ਇਹ ਛੱਡੋ ਤੇ ਹੁਣ ਲੰਗਰਾਂ ਦੇ ਪ੍ਰਬੰਧ ਦੇ ਵਿੱਚ ਜੁੜ ਜਾਓ। ਇੰਜ ਮਹਾਰਾਜ ਜੀ ਨੇ ਵਚਨ ਕੀਤਾ ਤੇ ਕਿਹਾ ਕਿ ਚੌਥ ਪੰਚਮੀ ਵਾਲੇ ਦਿਨ ਗੁਰੂ ਮਹਾਰਾਜ ਜੀ ਜੋਤੀ ਜੋਤ ਸਮਾਏ। ਲੇਕਿਨ ਚੌਥ ਵਾਲੇ ਦਿਨ ਮਹਾਰਾਜ ਜੀ ਨੇ ਬਹੁਤ ਵੱਡਾ ਲੰਗਰ, ਵਿਸ਼ਾਲ ਜਿਹਨੂੰ ਆਪਾਂ ਭੰਡਾਰਾ ਲੰਗਰ ਕਹਿ ਸਕਦੇ ਹਾਂ ਉਹ ਕਰਨਾ ਕੀਤਾ। ਕਲਵੀ ਦਾਸ ਨੇ ਬੇਨਤੀ ਕੀਤੀ, ਸਾਧ ਸੰਗਤ ਜੀ ਜਿਸ ਤਰ੍ਹਾਂ ਕਿ ਆਪਾਂ ਵੇਖਦੇ ਹਾਂ ਕਿ ਕੋਈ ਮਨੁੱਖ ਜਦੋਂ ਚਲਾਣਾ ਕਰ ਜਾਂਦਾ ਉਹਦੇ ਜਾਣ ਤੋਂ ਬਾਅਦ ਉਹਦੇ ਭਾਣਾ ਵਰਤਾਉਣ ਤੋਂ ਬਾਅਦ ਪਿਆਰਿਓ ਤੀਜ ਕੀਤਾ ਜਾਂਦਾ ਤੇ ਨਾਲ ਤੇ 10ਵੀਂ ਕੀਤੀ ਜਾਂਦੀ, 17ਵੀਂ ਕੀਤੀ ਜਾਂਦੀ ਆਪਾਂ ਕਰਦੇ ਹਾਂ। ਲੇਕਿਨ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਭਾਣਾ ਵਰਤਾਉਣ ਤੋਂ ਪਹਿਲਾਂ ਆਪ ਗੁਰੂ ਮਹਾਰਾਜ ਜੀ ਨੇ ਪਿਆਰਿਓ ਆਪਣਾ ਲੰਗਰ ਕਰਾਉਣਾ ਕੀਤਾ। ਸੋ ਇਹ ਇਸ ਤਰ੍ਹਾਂ ਮਹਾਰਾਜ ਜੀ ਨੇ ਸਿੰਘਾਂ ਨੂੰ ਕਹਿ ਦਿੱਤਾ ਕਿ ਭਾਈ ਹੁਣ ਤੁਸੀਂ ਲੰਗਰ ਦਾ ਪ੍ਰਬੰਧ ਕਰਨਾ ਕਰੋ। ਗੁਰੂ ਕੇ ਸਿੰਘ ਲੰਗਰ ਦੇ ਪ੍ਰਬੰਧਾਂ ਦੇ ਵਿੱਚ ਜੁੜ ਗਏ ਹਨ। ਹੁਣ ਇਸ ਤੋਂ ਅਗਲੀ ਕਥਾ ਆਪਾਂ ਨੇ ਹੁਣ ਅੱਜ ਦੇ ਦੀਵਾਨ ਦੇ ਵਿੱਚ ਸਰਵਣ ਕਰਨਾ। ਆਓ ਸਾਧ ਸੰਗਤ ਜੀ, ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਆਪਣੀ ਹਾਜ਼ਰੀ ਨੂੰ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਪਾਸ ਦਰਜ ਕਰਵਾਉਂਦਿਆਂ ਹੋਇਆਂ ਦਾਸ ਨੂੰ ਅਸੀਸ

ਵਿੱਚ ਗੁਰੂ ਦੀਆਂ ਸੰਗਤਾਂ ਵਿਸ਼ੇਸ਼ ਕਰਕੇ ਭਾਈ ਸੰਤੋਖ ਸਿੰਘ ਜੀ ਜੋ ਸਾਧ ਸੰਗਤ ਜੀ ਇਸ ਅਸਥਾਨ ਦੇ ਪਹਿਲੇ ਜਥੇਦਾਰ ਜੋ ਹੋਏ ਪਹਿਲੇ ਸੇਵਾਦਾਰ ਜੋ ਹੋਏ ਹਨ ਉਹਨਾਂ ਨੇ ਲੰਗਰ ਦਾ ਪ੍ਰਬੰਧ ਕਰਨਾ ਕੀਤਾ। ਲੰਗਰ ਦੇ ਵਿੱਚ ਮਹਾਰਾਜ ਨੇ ਕਿਹਾ ਤਰ੍ਹਾਂ ਤਰ੍ਹਾਂ ਦੇ ਪਦਾਰਥ ਬਣਾਓ ਤੇ ਭੂਪਾ ਤੇ

0: ਆ ਕਰਕੇ ਦਹੀਂ ਦੇ ਵਿੱਚ ਜਿਹਨੂੰ ਆਪਾਂ ਦਹੀਂ ਭੱਲਾ ਬੋਲਦੇ ਹਾਂ, ਦਹੀਂ ਵੜਾ ਵੀ ਬੋਲਦੇ ਹਾਂ, ਉਹ ਵੜੇ ਤੇ ਭੱਲੇ ਵਧੀਆ ਤਿਆਰ ਕਰਕੇ ਦਹੀਂ ਦੇ ਵਿੱਚ ਤੇ ਨਾਲ ਉਹਦੇ ਵਿੱਚ ਮਸਾਲਾ ਪਾਇਆ ਗਿਆ।
1: ਬਿਲਮ ਨਾ ਕਰੋ ਧਾਏ ਸਭ ਜਾਵੋ।
0: ਮਹਾਰਾਜ ਜੀ ਬਾਰ ਬਾਰ ਇਹੀ ਕਹਿੰਦੇ ਕਿ ਖਾਲਸਾ ਜੀ ਹੁਣ ਦੇਰੀ ਨਾ ਕਰੋ ਭਾਈ, ਹੁਣ ਵੱਧ ਕੇ ਹੱਲੇ ਕਰਕੇ ਜਾਓ ਤੇ ਵਧੀਆ ਆਪਾਂ ਨਾ ਲੰਗਰ ਤਿਆਰ ਕਰਨਾ
1: ਤੇ ਸੌਜ ਖਰੀਦ ਲਿਆ
0: ਤੇ ਨਗਰ ਦੇ ਵਿੱਚੋਂ ਨਾ ਜੋ ਵੀ ਸਾਜੋ ਸਮਾਨ ਲੱਗਦਾ ਨਾ ਉਹ ਤੁਸੀਂ ਖਰੀਦ ਕੇ ਲੈ ਕੇ ਆਓ। ਮੈਂ ਫਿਰ ਤੋਂ ਬੇਨਤੀ ਕਰਾਂ ਪਿਆਰਿਓ, ਕਿਉਂਕਿ ਪੁਰਾਣਾ ਨਗਰ ਜਿਹੜਾ ਨਾ ਜੋ ਇਹ ਇਤਿਹਾਸਕ ਸ਼ਹਿਰ ਜਿਹੜਾ ਹੈ ਉਹ ਅਸਲ ਦੇ ਵਿੱਚ ਆ ਦੂਜੇ ਪਾਸੇ ਜਿਹਨੂੰ ਅੱਜ ਆਪਾਂ ਚੌਫਾਲਾ ਆਦਿਕਾ ਉਹ ਜੋ ਬੋਲਦੇ ਨਾ ਤੇ ਉਹ ਪੁਰਾਣਾ ਸ਼ਹਿਰ ਜਿਹੜਾ ਨਾ ਉਸ ਪਾਸੇ ਦਾ ਹੈ। ਇਹ ਪਾਸੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਡੇਰਾ ਕੀਤਾ ਹੈ। ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰੇ ਉਹ ਇੱਥੇ ਕੁਛ ਵੀ ਨਹੀਂ ਹੋਇਆ ਕਰਦਾ, ਖਾਲੀ ਜ਼ਮੀਨ ਸੀ। ਇੱਕ ਹਿਸਾਬ ਦੇ ਨਾਲ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਤਿਗੁਰੂ ਮਹਾਰਾਜ ਜੀ ਨੇ ਇਹ ਨਵੀਨ ਨਗਰ ਜਿਹੜਾ ਹੈ, ਹੁਣ ਆਪ ਜੀ ਵਿਚਾਰ ਕਰੋ, ਕਿਉਂਕਿ ਪੁਰਾਣਾ ਨਗਰ ਤਾਂ ਉਹ ਪਾਸੇ ਰਹਿ ਗਿਆ। ਤਕਰੀਬਨ ਪਿਆਰਿਓ ਇੱਥੋਂ ਨਾ ਆਪਾਂ ਜੇ ਵਿਚਾਰ ਕਰੀਏ 2 ਤੋਂ 2.5 ਕਿਲੋਮੀਟਰ ਦੂਰ ਆ, ਇੰਨੀ ਕੁ ਵਿੱਥ ਤਾਂ ਆਰਾਮ ਨਾਲ ਬਣਦੀ ਹੈ। ਉਸ ਤੋਂ ਅੱਗੇ ਪੁਰਾਣਾ ਸ਼ਹਿਰ ਜਿਹੜਾ ਹੈ ਜਿੱਥੇ ਅੱਜ ਵੀ ਪੁਰਾਣਾ ਕਿਲਾ, ਤੇ ਆਪ ਜੀ ਖੁਦ ਪਿਆਰਿਓ ਇਹਨੂੰ ਵੇਖੋ ਤੇ ਇਹਦਾ ਰਿਸਰਚ ਕਰੋ। ਇਹ ਚਾਹੀਦਾ ਹੈ ਕਿ ਹਰ ਕਿਸੇ ਨੂੰ, ਕਿ ਆਪਾਂ ਕੀ ਕਰਦੇ ਹਾਂ ਕਈ ਵਾਰੀ ਵਿਚਰਦੇ ਹਾਂ ਲੇਕਿਨ ਉਹਦੇ ਵੱਲ ਧਿਆਨ ਨਹੀਂ ਦਿੰਦੇ। ਆਪ ਜੀ ਜਿੰਨੇ ਵੀ ਸਾਡੇ ਹਜ਼ੂਰੀ ਸਿੰਘ ਵੀ ਜਿਹੜੇ, ਉਹਨਾਂ ਨੂੰ ਵੀ ਚਾਹੀਦਾ ਕਿ ਚਲੋ ਭਾਈ ਇਹ ਵੀ ਸ਼ੌਂਕ ਰੱਖਣਾ ਚਾਹੀਦਾ ਕਿ ਇਤਿਹਾਸ ਦੀ ਪੜਚੋਲਨਾ ਆਪਾਂ ਕਰੀਏ, ਪਤਾ ਤਾਂ ਲਾਈਏ ਕਰਕੇ। ਹੁਣ ਆਹ ਇਲਾਕਾ ਜਿਹੜਾ ਨਾ, ਇਸ ਇਲਾਕੇ ਦੇ ਵਿੱਚ ਦੇਖੋ ਤੁਹਾਨੂੰ ਕੋਈ ਜ਼ਿਆਦਾ ਪੁਰਾਣੇ ਘਰ ਨਜ਼ਰ ਨਹੀਂ ਆਉਣਗੇ, ਲੇਕਿਨ ਉਹ ਜਿਹੜਾ ਪੁਰਾਣਾ ਇਲਾਕਾ ਜਿਹੜਾ ਸਰਾਫਾ ਬਾਜ਼ਾਰ ਹੋ ਗਿਆ ਤੇ ਔਰ ਵੀ ਇਹ ਸਾਡੇ ਇਲਾਕੇ ਵੱਜਦੇ ਹਨ, ਉਹਨਾਂ ਇਲਾਕਿਆਂ ਦੇ ਵਿੱਚ ਜਾਓ ਪਿਆਰਿਓ, 200 ਸਾਲ 300-300 ਸਾਲ ਪੁਰਾਣੇ ਮਕਾਨ, 500 ਸਾਲ ਪੁਰਾਣੇ ਵੀ ਕਿਲੇ ਮਕਾਨ ਆਦਿਕ ਨਾ ਉਸ ਪਾਸੇ ਬਣੇ ਹੋਏ ਹਨ। ਇਹਦੇ ਨਾਲ ਪਤਾ ਲੱਗਦਾ ਕਿ ਜੀ ਪੁਰਾਣਾ ਸ਼ਹਿਰ ਜਿਹੜਾ ਨਾ ਬਹੁਤ ਪੁਰਾਣਾ, ਉਹ ਤਾਂ ਉਸ ਪਾਸੇ ਰਹਿ ਗਿਆ। ਇਹ ਪਾਸੇ ਨਾ ਇੱਥੇ ਇਹ ਨਵੀਨ ਸ਼ਹਿਰ ਮਹਾਰਾਜ ਜੀ ਨੇ ਇਹਨੂੰ ਆਬਾਦ ਕੀਤਾ, ਇੱਕ ਨਵਾਂ ਸ਼ਹਿਰ ਮਹਾਰਾਜ ਜੀ ਨੇ ਉਸਾਰਿਆ, ਉਹਦਾ ਨਾਮ ਵੀ ਗੁਰੂ ਮਹਾਰਾਜ ਜੀ ਨੇ ਅਬਚਲ ਨਗਰ ਰੱਖਣਾ ਕੀਤਾ, ਅਬਚਲ ਨਗਰ। ਹੁਣ ਸ਼ਹਿਰਾਂ ਦਾ ਵਿਕਾਸੀਕਰਨ ਹੋ ਗਿਆ ਤੇ ਹੁਣ ਸ਼ਹਿਰ ਬਹੁਤ ਵੱਡਾ ਹੋ ਗਿਆ, ਵਿਸ਼ਾਲ ਹੋ ਗਿਆ ਤੇ ਆਪਾਂ ਵੇਖਦੇ ਹਾਂ ਇੱਕ ਇਹ ਮਹਾਨਗਰ ਬਣ ਗਿਆ। ਪਹਿਲੇ ਸਾਡੇ ਵੇਖਦੇ ਹੀ ਪਿਆਰੇ ਉਹ ਛੋਟਾ ਜਿਹਾ ਨਗਰ ਹੁੰਦਾ ਸੀ, ਤਹਿਸੀਲ ਹੋਇਆ ਕਰਦੀ ਸੀ, ਫਿਰ ਬਾਅਦ ਦੇ ਵਿੱਚ ਜ਼ਿਲ੍ਹਾ ਬਣ ਗਿਆ, ਅੱਜ ਮਹਾਨਗਰ ਦਾ ਇਹਨੂੰ ਜਿਹੜਾ ਹੈ ਇਹ ਦਰਜਾ ਪ੍ਰਾਪਤ ਹੋਇਆ। ਬਹੁਤ ਵੱਡਾ ਇਹ ਹੁਣ ਸ਼ਹਿਰ, ਇਹ ਆਬਾਦੀ ਘੁੱਗ ਜਿਹੜੀ ਹੈ ਇਹ ਵੱਸ ਰਹੀ ਹੈ, ਇਹ ਸਭ ਗੁਰੂ ਮਹਾਰਾਜ ਜੀ ਦੀ ਕਿਰਪਾ। ਤੇ ਆਪਾਂ ਇਤਿਹਾਸ ਵੀ ਪੜ੍ਹਦੇ ਹਾਂ, ਪੁਰਾਤਨ

ਸਾਖੀਆਂ ਜਾਂ ਗ੍ਰੰਥ ਪੜ੍ਹਦੇ ਨਾ ਪਿਆਰਿਓ, ਉਹਦੇ ਵਿੱਚ ਖਾਸ ਕਰਕੇ ਆ ਚੁਰਾਹਾ ਜਿਹੜਾ ਨਾ, ਚੁਰਾਹੇ ਦੇ ਵਿੱਚ ਉੱਥੇ ਕੋਈ ਬੋਰਡ ਲਾਇਆ ਗਿਆ ਸੀ, ਉੱਥੇ ਲਿਖਿਆ ਜਾਂਦਾ ਸੀ ਕਿ ਭਾਈ ਕਿ ਰਾਤ ਬੇਰਾਤ ਨਾ ਅੱਗੇ ਪਿੱਛੇ ਭਾਈ ਤੁਸੀਂ ਨਾ ਜਾਇਆ ਕਰੋ, ਕਿਸੇ ਵੀ ਪਾਸੇ ਨਾ ਰਾਤ ਬੇਰਾਤ ਨਾ ਜਾਓ, ਕਿਉਂਕਿ ਜੰਗਲੀ ਜਾਨਵਰਾਂ ਦਾ ਬਹੁਤ ਜ਼ਿਆਦਾ ਇੱਥੇ ਖਤਰਾ ਹੈ। ਇਹਦਾ ਮਤਲਬ ਕਿ ਪੂਰਾ ਜੰਗਲ ਹੀ ਹੋਇਆ ਕਰਦਾ ਸੀ। ਕਈ ਵਾਰੀ ਆਪਾਂ ਜਦੋਂ ਬਜ਼ੁਰਗਾਂ ਨੂੰ ਵੀ ਪੁੱਛਦੇ ਹਾਂ, ਉਹ ਵੀ ਦੱਸਦੇ ਕਿ ਭਾਈ ਸਾਡੇ ਬਚਪਨ ਦੇ ਵਿੱਚ ਇੱਥੇ ਬਸ ਤਖ਼ਤ ਸਾਹਿਬ ਜੀ ਦੇ ਨਾਲ ਪਿਆਰੇ ਉਹ ਥੋੜ੍ਹੇ ਕੁ ਘਰ ਮਕਾਨ ਜਿਹੜੇ ਇਹ ਹੋਇਆ ਕਰਦੇ ਸਨ, ਉਹ ਤੋਂ ਬਾਅਦ ਇਹ ਸੜਕ ਜਿਹੜੀ ਹੈ ਜੋ ਇੱਥੋਂ ਪਿਆਰੇ ਉਹ ਨਗੀਨਾ ਘਾਟ ਸਾਹਿਬ ਲੰਗਰ ਸਾਹਿਬ ਜਾਂਦੀ ਹੈ, ਉਹੀ ਸੜਕ ਦੇ ਉੱਤੇ ਕੁਛ ਥੋੜ੍ਹੇ ਬਾੜੇ ਮਕਾਨ ਹੋਇਆ ਕਰਦੇ ਸਨ ਸੜਕ ਦੇ ਨਾਲ, ਬਾਕੀ ਦਾ ਇਲਾਕਾ ਜਿਹੜਾ ਨਾ ਇਹ ਉਹਨਾਂ ਬਜ਼ੁਰਗਾਂ ਉਹ ਆਪ ਦੱਸਦੇ ਕਿ ਭਾਈ ਸਾਰਾ ਵੀਰਾਨ ਖਾਲੀ ਹੋਇਆ ਕਰਦਾ ਤੇ ਕੰਡਿਆਲੀ ਦੇ ਦਰਖਤ ਆਦਿਕ ਹੋਇਆ

ਤੇ ਅੱਜ ਆਪਾਂ ਵੇਖ ਸਕਦੇ ਹਾਂ ਕਿ ਇਹ ਸ਼ਹਿਰ ਕਿੰਨਾ ਜ਼ਿਆਦਾ ਆਬਾਦ ਹੋਇਆ। ਇਹ ਸ਼ਹਿਰ ਮਹਾਰਾਜ ਜੀ ਨੇ ਆਪ ਇਹਨੂੰ ਵਸਾਇਆ, ਆਪ ਕਰਤਾ ਆਪ ਵਸਾਇਆ ਰਾਮ। ਅਬਚਲ ਨਗਰ ਗੋਬਿੰਦ ਗੁਰੂ ਕਾ, ਇਹ ਅਬਚਲ ਨਗਰ ਸਾਹਿਬ ਨੂੰ ਆਪ ਇਹਦੀ ਰਚਨਾ ਕੀਤੀ, ਇਹਨੂੰ ਉਸਾਰਨਾ ਕੀਤਾ ਤੇ ਮਹਾਰਾਜ ਜੀ ਨੇ ਫਿਰ ਇਹ ਜੋ ਸ਼ਹਿਰ ਹੈ ਅੱਜ ਆਪਾਂ ਅੱਜ ਇਸ ਰੂਪ ਦੇ ਵਿੱਚ ਵੇਖਦੇ ਹਾਂ। ਹੋ ਸਕਦਾ ਅੱਗੇ ਪਿਆਰਿਓ ਔਰ ਚੜ੍ਹਦੀ ਕਲਾ ਦੇ ਵਿੱਚ ਔਰ ਇਹਦਾ ਵਿਕਾਸੀਕਰਨ ਹੋਵੇ, ਲੇਕਿਨ ਅੱਜ ਜੋ ਸ਼ਹਿਰ ਵਸ ਰਿਹਾ ਇਹ ਸਿਰਫ ਅਤੇ ਸਿਰਫ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਕਰਕੇ।

0: ਸਾਡਾ ਜਿਹੜਾ ਅੰਤਲਾ ਸਮਾਂ ਨਜ਼ਦੀਕ ਆਇਆ ਭਾਣਾ ਇਸ ਤਰ੍ਹਾਂ ਹੀ ਵਰਤਣਾ ਸੀ।
1: ਪਾਟੀ ਬੰਧ ਕਰ ਹੈ ਉਪਚਾਰ,
0: ਤੇ ਫਿਰ ਉਹ ਸਿੰਘ ਜਿਹੜੇ ਫਿਰ ਵੀ ਉਹ ਕਹਿੰਦੇ ਕਿ ਆਪਾਂ ਉਪਚਾਰ ਕਰੀਏ ਮਹਾਰਾਜ
1: ਚਵਰ ਕੋ,
0: ਤੇ ਮਹਾਰਾਜ ਜੀ ਦੇ ਕੋਲ ਹੋ ਕਰਕੇ ਕੋਈ ਚਵਰ ਦੀ ਸੇਵਾ ਆਦਿ ਕਰ ਰਿਹਾ।
1: ਦਿਵਸ ਤੀਜ ਕੋ ਜਬ ਹੈ,
0: ਜਦੋਂ ਤੀਜ ਦਾ ਦਿਨ ਮਹਾਰਾਜ ਜੀ ਨੇ ਬਤੀਤ ਕੀਤਾ,
1: ਪਕਵਾਨ
0: ਰਾਤ ਨੂੰ ਸਾਰੇ ਸਿੰਘ ਪਿਆਰਿਓ ਪਕਵਾਨ ਆਦਿ

0: ਗੁਰੂ ਘਰ ਦੇ ਵਿੱਚ ਖੁੱਲੇ ਲੰਗਰ ਚੱਲ ਰਹੇ ਹਨ ਭਾਈ, ਤੇ ਆਓ ਗੁਰੂ ਘਰ ਦੇ ਵਿੱਚ। ਇੱਕ ਤਾਂ ਹੁੰਦਾ ਪਿਆਰਿਓ ਤੇ ਲੰਗਰ ਦੇ ਵਿੱਚ ਆਪਾਂ ਖੁਦ ਚੱਲ ਕੇ ਆਉਂਦੇ ਹਾਂ ਤੇ ਪ੍ਰਸ਼ਾਦਾ ਸਾਨੂੰ ਪ੍ਰਾਪਤ ਹੁੰਦਾ। ਕੋਈ ਵਿਸ਼ੇਸ਼ ਜਦੋਂ ਦਿਹਾੜੇ ਆਉਂਦੇ ਤੇ ਗੁਰੂ ਘਰ ਦੇ ਵੱਲੋਂ ਸੱਦੇ ਦਿੱਤੇ ਜਾਂਦੇ ਹਨ, ਨਿਯੰਤਰਣ ਦਿੱਤਾ ਜਾਂਦਾ ਕਿ ਆਓ ਭਾਈ ਅੱਜ ਫਲਾਣੇ ਦਿਨ ਬਹੁਤ ਵਧੀਆ ਲੰਗਰ ਹੈ, ਫਲਾਣੇ ਵੱਲੋਂ ਹੋ ਰਿਹਾ, ਭਾਈ ਆਓ ਲੰਗਰ ਆ ਕਰਕੇ ਛਕਣਾ ਕਰੋ।
1: ਦੇਰ ਨ ਕੀਜੈ ਅਸਨ
0: ਅਚਾਏ, ਉਹਨਾਂ ਸਾਰਿਆਂ ਨੂੰ ਨਗਰ ਦੇ ਵਿੱਚ ਜਾ ਕਰਕੇ ਢਿੰਡੋਰਾ ਪਿਟਵਾ ਦਿੱਤਾ ਗਿਆ ਕਿ ਭਾਈ ਦੇਰੀ ਨਾ ਕਰੋ, ਭਾਈ ਚੱਲ ਚੱਲ ਕੇ ਆਓ, ਕਿਹਨੂੰ ਵੀ ਰੋਕਿਆ ਟੋਕਿਆ ਨਹੀਂ ਜਾਵੇਗਾ, ਜਿਹੜਾ ਵੀ ਆਵੇਗਾ ਗੁਰੂ ਘਰ ਦੇ ਵਿੱਚੋਂ ਉਹਨੂੰ ਵਧੀਆ ਪ੍ਰਸ਼ਾਦਾ ਪ੍ਰਾਪਤ ਹੋਵੇਗਾ।
1: ਸੁਣ ਗੁਰ ਹੁਕਮ ਪੁੰਜ
0: ਨਰਧਾਏ, ਸੁਣ ਕਰਕੇ ਪਿਆਰਿਓ ਜਦੋਂ ਲੰਗਰ ਦਾ ਹੋਕਾ ਜਦੋਂ ਪਤਾ ਚੱਲਿਆ, ਡਿੰਡੋਰੀ ਪਿਟਵਾਈ ਗਈ, ਸਾਰੇ

0: ਤੇ ਸਾਰੇ ਕਹਿੰਦੇ ਕਿ ਦੇਖੋ ਜੀ ਗੁਰੂ ਘਰ ਦੇ ਵਿੱਚ ਬਹੁਤ ਵੱਡਾ ਯੱਗ ਹੋ ਰਿਹਾ ਹੈ। ਹੁਣ ਆ ਭੰਡਾਰਾ ਯੱਗ ਜਿਹੜਾ ਇਹਨੂੰ ਸਹੀ ਦੀ ਇਹਨੂੰ ਕਿ ਲੱਗਦਾ ਕਿ ਯੱਗ ਦਾ ਮਤਲਬ ਉਹ ਕਰ ਦਿੱਤਾ ਕਿ ਭੰਡਾਰਾ ਕਹਿ ਦਿੱਤਾ ਕਿ ਉਹ ਉਹਨਾਂ ਦਾ ਬਣ ਗਿਆ। ਨਹੀਂ ਪਿਆਰਿਓ, ਇਹ ਸ਼ਬਦਾਂ ਦੇ ਅਰਥ ਜਿਹੜੇ ਹਨ ਸਾਨੂੰ ਸਮਝਣੇ ਚਾਹੀਦੇ ਹਨ। ਕੋਈ ਬਹੁਤ ਵੱਡਾ ਕਾਰਜ ਜਦੋਂ ਕੋਈ ਕਰਦੇ ਨਾ, ਲੰਗਰ ਪ੍ਰਸ਼ਾਦੇ ਦਾ ਦਾਨ ਪੁੰਨ ਦਾ ਕਾਰਜ ਜਿੱਥੇ ਹੁੰਦਾ ਨਾ, ਉਹਨੂੰ ਯੱਗ ਬੋਲਦੇ। ਹੁਣ ਇੱਕ ਤਾਂ ਹੁੰਦਾ ਹਵਨ ਕਰਨਾ, ਹਵਨ ਵੱਖਰੀ ਚੀਜ਼ ਹੈ। ਉੱਥੇ ਪਿਆਰਿਓ ਕੁੰਡ ਬਣਾ ਕਰਕੇ ਅੱਗ ਦੇ ਵਿੱਚ ਤੇ ਫਿਰ ਉਹ ਸਮੱਗਰੀ ਪਾਈ ਜਾਂਦੀ ਹੈ, ਮੰਤਰਾਂ ਦਾ ਉਚਾਰ, ਉਹਨੂੰ ਹਵਨ ਬੋਲਦੇ। ਯੱਗ ਦਾ ਮਤਲਬ ਹੁੰਦਾ ਪਿਆਰਿਓ ਕਿ ਖੁੱਲ੍ਹੇ ਭੰਡਾਰੇ ਲੰਗਰ ਚਲਾਉਣਾ, ਜੋ ਵੀ ਲੋੜਵੰਦ ਬੰਦਾ ਆਏ ਤੇ ਉਹਦੀਆਂ ਲੋੜਾਂ ਪੂਰੀਆਂ ਕਰਨੀਆਂ। ਤੇ ਖੁੱਲ੍ਹੇ ਪਿਆਰਿਓ ਕੋਈ ਆਵੇ, ਕੋਈ ਬੋਲੇ ਜੀ ਮੇਰੇ ਕੋਲ ਬਸਤਰ ਨਹੀਂ ਆ, ਚੱਲ ਭਾਈ ਬਸਤਰ ਲੈ ਲੈ, ਲੋੜਵੰਦਾਂ ਦੀ ਮਦਦ ਕਰਨੀ, ਉਹਨੂੰ ਯੱਗ ਬੋਲਦੇ ਹਨ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸੁਣ ਕਰਕੇ ਕਈ ਵਾਰੀ ਨਾ ਕਈਆਂ ਨੂੰ ਇਹਦੇ ਅਰਥਾਂ ਦਾ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਆਪਾਂ ਯੱਗ ਭੰਡਾਰੇ ਦੀ ਗੱਲ ਕਰੀਏ ਤੇ ਉਹ ਕਹਿ ਦਿੰਦੇ ਕਿ ਓਹੋ ਇਹ ਕੀ ਬੋਲ ਦਿੱਤਾ ਜੀ, ਇਹ ਤਾਂ ਯੱਗ ਕਰ ਦਿੱਤਾ ਮਹਾਰਾਜ ਨੇ। ਜੋ ਇਤਿਹਾਸ ਦੇ ਵਿੱਚ ਆਇਆ ਯੱਗ ਦਾ ਮਤਲਬ ਹੁੰਦਾ ਕਿ ਭਾਈ ਖੁੱਲ੍ਹੇ ਭੰਡਾਰੇ ਚਲਾਉਣਾ, ਉੱਥੇ ਕੋਈ ਵੀ ਲੋੜਵੰਦ ਆਵੇ ਉਹਨੂੰ ਨਾ ਨਹੀਂ ਕਰਨੀ ਹੈ, ਖੁੱਲ੍ਹਾ ਉਹਨਾਂ ਨੂੰ ਦੇਗਾ ਛਕਾਓ, ਜੋ ਉਹਨਾਂ ਨੂੰ ਚਾਹੀਦਾ ਉਹਨਾਂ ਦੀ ਮਦਦ ਕੀਤੀ ਜਾਵੇ। ਤੇ ਮਹਾਰਾਜ ਨੇ ਕਿਹਾ ਕਿ ਭਾਈ ਤਿਆਰ ਕਰਨਾ ਕਰੋ, ਦੇਰੀ ਨਾ ਲਾਇਓ।
1: ਸੁਣ ਸਾਧ ਫਕੀਰ
0: ਸੁਣ ਕਰਕੇ ਪਿਆਰਿਓ, ਸਾਧ ਫਕੀਰ ਅਤੀਤ ਆਦਿਕ
1: ਆਦਿਕ ਆਏ ਧਰ
0: ਵਿੱਚ ਆਦਿਕ ਨਾ, ਸਾਰਿਆਂ ਨੂੰ ਜਦੋਂ ਪਤਾ ਚੱਲਿਆ ਕਿ ਜੀ ਖੁੱਲੇ ਲੰਗਰ ਵਰਤਾਰੇ ਵਰਤਾਏ ਜਾਣਗੇ, ਉਹ ਭੱਜ ਭੱਜ ਕਰਕੇ ਨਾਲ ਪਿਆਰਿਓ ਆਪਣੇ ਬਾਟੇ ਆਦਿਕ ਵੀ ਲੈ ਕੇ ਆ ਰਹੇ ਕਿ ਛਕਾਂਗੇ ਤੇ ਨਾਲ ਪਰਿਵਾਰ ਦੇ ਲਈ ਲੈ ਕੇ ਵੀ ਜਾਵਾਂਗੇ।
1: ਘਰ ਕੋ ਕੁਨ ਕਾਜੋ ਖਾਏ
0: ਤੇ ਨਾਲ ਉਹ ਸਾਰੇ ਕਹਿੰਦੇ ਕਿ ਭਾਈ ਇਹ ਗੁਰੂ ਘਰ ਦਾ ਕੁਣਕਾ ਜਿਹੜਾ ਹੈ ਪ੍ਰਸ਼ਾਦ

0: ਇਹ ਇਹੋ ਜਿਹਾ ਪ੍ਰਸਾਦ ਹੈ ਪਿਆਰਿਓ, ਇੱਥੇ ਨਾ ਪ੍ਰਤੱਖ ਗੁਰੂ ਮਹਾਰਾਜ ਜੀ ਦੀ ਕਲਾ ਕਿਰਪਾ ਵਰਤਦੀ ਹੈ। ਜਿਹੜਾ ਵੀ ਇਹਨੂੰ ਭਾਵਨਾ ਦੇ ਨਾਲ ਪ੍ਰਸ਼ਾਦ ਰੂਪ ਦੇ ਵਿੱਚ ਛਕਦਾ, ਉਹਦੇ ਅੰਦਰਲੇ ਵਿਕਾਰ ਜਿਹੜੇ ਖਤਮ ਹੋ ਜਾਂਦੇ ਹਨ। ਨਾਲ ਪਿਆਰਿਓ, ਕਦੇ ਆਪਨੇ ਤਜੁਰਬਾ ਕੀਤਾ ਕਿ ਨਹੀਂ ਕੀਤਾ, ਨਹੀਂ ਤਾਂ ਕਰ ਲੈਣਾ ਚਾਹੀਦਾ। ਆਪਾਂ ਕਈ ਵਾਰੀ ਨਾ ਬਾਹਰ ਅੰਦਰ ਵੀ ਪ੍ਰਸ਼ਾਦਾ ਪਾਣੀ ਛਕਦੇ ਹਾਂ, ਜਦੋਂ ਉੱਥੇ ਆਪ ਜੀ ਖਾਓ, ਇੱਕ ਤਾਂ ਪਿਆਰਿਓ ਜਦੋਂ ਆਪਾਂ ਛਕਦੇ ਹਾਂ ਭੁੱਖ ਤ੍ਰਿਪਤ ਨਹੀਂ ਹੁੰਦੀ ਹੈ। ਤੇ ਤੁਹਾਡੀ ਤਜੁਰਬਾ ਕਰਕੇ ਦੇਖੋ ਕਿ ਰੋਜ਼ ਘਰ ਦੇ ਵਿੱਚ ਤੁਸੀਂ ਚਾਰ ਪ੍ਰਸ਼ਾਦੇ ਛਕਦੇ, ਉਹ ਬਾਹਰ ਜਾ ਕਰਕੇ 6-7 ਵੀ ਖਾਓ, ਇੱਕ ਤਾਂ ਭੁੱਖ ਤ੍ਰਿਪਤ ਨਹੀਂ ਹੋਵੇਗੀ, ਲੱਗੇਗਾ ਔਰ ਭਾਈ ਮੈਨੂੰ ਪ੍ਰਸ਼ਾਦਾ ਚਾਹੀਦਾ ਔਰ ਭੁੱਖ ਲੱਗੀ ਹੋਈ ਆ। ਦੂਜੀ ਗੱਲ ਜਿਹੜੀ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਆ ਮਨ ਮਹਿ ਚਲੈ ਵਿਕਾਰ। ਉਹਨੂੰ ਛਕਣ ਦੇ ਨਾਲ ਤਨ ਦੇ ਵਿੱਚ ਬਾਦ ਦੇ ਵਿੱਚ ਬੰਦਾ ਤਾਂ ਛਕ ਲੈਂਦਾ, ਬਾਦ ਦੇ ਵਿੱਚ ਪਿਆਰਿਓ ਰਾਤ ਨੂੰ ਪੀੜਾਵਾਂ ਉੱਠਦੀਆਂ, ਸੂਲ ਉੱਠਦੇ ਹਨ, ਉਹ ਭੋਜਨ ਅਪਾਚ ਹੋ ਜਾਂਦਾ, ਪਚਦਾ ਨਹੀਂ ਹੈ, ਫਿਰ ਪਿਆਰਿਓ ਸੂਲਾਂ ਉੱਠਦੀਆਂ ਹਨ, ਮਨ ਦੇ ਵਿੱਚ ਬਹੁਤ ਗੰਦੇ ਵਿਕਾਰ ਪੈਦਾ ਹੋ ਜਾਂਦੇ। ਲੇਕਿਨ ਜਦੋਂ ਆਪਾਂ ਗੁਰੂ ਕਰਤਾ ਕੁਣਕਾ ਭੋਜਨ ਜਦੋਂ ਭਾਵਨਾ ਦੇ ਨਾਲ ਛਕਦੇ ਨਾ ਪਿਆਰਿਓ, ਯਾਦ ਰੱਖੋ ਵਿਕਾਰ ਖਤਮ ਹੋ ਜਾਂਦੇ, ਪ੍ਰਸ਼ਾਦ ਬਣ ਜਾਂਦਾ, ਉਹਦਾ ਮਨ ਤਨ ਤ੍ਰਿਪਤ ਹੋ ਜਾਂਦਾ ਹੈ। ਉਹ ਭੋਜਨ ਕਰਕੇ ਤ੍ਰਿਪਤ ਪਾਈ, ਸੱਚ ਭੋਜਨ ਖਾਇਆ, ਇਹ ਸੱਚਾ ਭੋਜਨ ਛਕਣ ਦੇ ਨਾਲ ਉਹ ਬੰਦੇ ਤ੍ਰਿਪਤ ਹੋ ਜਾਂਦੇ ਹਨ।
1: ਇਮ ਮਨ ਜਾਨ ਬਰਨ ਜੇ ਚਾਰ,
0: ਇੰਜ ਸਾਰੇ ਕਹਿੰਦੇ ਕਿ ਨਹੀਂ ਜੀ, ਇਹ ਪ੍ਰਸ਼ਾਦ ਦੇ ਵਿੱਚ ਹੀ ਕਲਾ ਵਰਤਦੀ ਹੈ। ਹੁਣ ਪਿਆਰਿਓ ਦੇਖੋ, ਇਹ ਸੰਗਤਾਂ ਦੀ ਭਾਵਨਾ ਹੈ। ਮੈਂ ਬੇਨਤੀ ਕਰਾਂ ਪਿਆਰਿਓ ਕਿ ਤਖ਼ਤ ਸਾਹਿਬ ਜੀ ਦੇ ਵਿੱਚ ਕਿ ਕਈ ਵਾਰੀ ਕਈ ਕਹਿੰਦੇ ਨਾ ਜੀ ਅਸੀਂ ਦਾਲ ਛਕਣੀ ਹੈ, ਕਈ ਕਹਿੰਦੇ ਜੀ ਦਾਲ ਕਾ ਪਾਣੀ ਪੀਣਾ ਜਾਂ ਸੂਪ, ਲੇਕਿਨ ਅਸਲ ਦੇ ਵਿੱਚ ਉਹ ਦਾਲ ਹੁੰਦੀ ਹੈ, ਬਹੁਤ ਪਿਆਰਿਓ ਹਲਕੀ ਜੀ ਬਣਾਈ ਜਾਂਦੀ ਹੈ। ਤੇ ਆਪ ਜੀ ਕਦੇ ਨਾ ਤੇ ਸ਼ੱਕ ਕਰਕੇ ਦੇਖੋ, ਇੰਨਾ ਰਸ ਇੰਨਾ ਸਵਾਦ ਵੇਖਿਆ ਜਾਵੇ ਤਾਂ ਹੁੰਦਾ ਕੁਛ ਵੀ ਨਹੀਂ ਹੈ। ਜੇ ਤੁਸੀਂ ਬਾਹਰੀ ਤੌਰ ਤੇ ਵੇਖੋ ਤੇ ਕਿਹੜਾ ਕੋ ਉਹਦੇ ਵਿੱਚ ਪਿਆਰਿਓ ਮਸਾਲਾ, ਕਿਹੜਾ ਕੋ ਪਦਾਰਥ ਹੈ, ਜ਼ਿਆਦਾ ਕਰਕੇ ਤਾਂ ਪਾਣੀ ਹੁੰਦਾ, ਲੇਕਿਨ ਕਲਾ ਕਿਹੋ ਜਿਹੀ ਵਰਤਦੀ ਹੈ। ਅੱਜ ਵੀ ਪਿਆਰਿਓ ਦੇਖੋ, ਇਹ ਸੰਗਤਾਂ ਦੀ ਭਾਵਨਾ ਹੈ ਕਿ ਜਦੋਂ ਕੋਈ ਬਿਮਾਰ ਕਿਸੇ ਵੀ ਤਰ੍ਹਾਂ ਦਾ ਰੋਗ ਆਦਿਕ ਜੇ ਹੋਵੇ, ਤਨ ਕਰਕੇ ਮਨ ਕਰਕੇ ਆਦਿ ਵਿਆਦੀ ਉਪਾਧੀ ਲੱਗੀ ਹੋਈ ਹੋਵੇ, ਉਹ ਫਿਰ ਪਿਆਰਿਓ ਇਹ ਭੋਗ ਦਾ ਦਾਲ ਦਾ ਪ੍ਰਸ਼ਾਦਾ ਜਿਹੜਾ ਹੈ ਉਹ ਛਕਦੇ ਹਨ। ਜਦੋਂ ਛਕਦੇ ਪਿਆਰਿਓ, ਉਹਨਾਂ ਦਾ ਅਨੁਭਵ ਕਹਿੰਦੇ ਕਿ ਜੀ ਇਹ ਛਕਣ ਦੇ ਨਾਲ ਤੇ ਅਸੀਂ ਨਵੇਂ ਨਿਰੋਗੇ ਹੋ ਗਏ ਹਾਂ। ਸਾਡੇ ਵੀ ਪਿਆਰਿਓ ਪਹਿਲਾਂ ਕੀ ਹੋਇਆ ਕਰਦਾ, ਅੱਜ ਤਾਂ ਬਹੁਤ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ, ਸੰਗਤਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਬੜਾ ਰੁਝਾਨ ਬਣ ਗਿਆ, ਬਹੁਤ ਵੱਡੇ ਕੜਾਹੇ ਚਾੜੇ ਜਾਂਦੇ, ਖੁੱਲ੍ਹੇ ਭੰਡਾਰੇ ਖੁੱਲ੍ਹੇ ਲੰਗਰ ਪਿਆਰਿਓ ਚਲਾਏ ਜਾਂਦੇ, ਕਈ ਇਹਦੇ ਹਿਸਾਬ ਦੇ ਨਾਲ ਪਿਆਰਿਓ ਦਾਲ ਦੀ ਜੋ ਦੇਗ ਜਿਹੜੀ ਹੈ ਤਿਆਰ ਕੀਤੀ ਜਾਂਦੀ। ਪਹਿਲੇ ਸਾਡੇ ਵੀ ਵੇਖਦੇ ਹਾਂ ਪਿਆਰਿਓ, ਤੇ ਫਿਰ ਕੀ ਹੋਇਆ ਕਰਦਾ ਸੀ, ਇੱਥੇ ਜਿੰਨੇ ਵੀ ਸਾਡੇ ਹਜੂਰੀ ਸਿੰਘ ਨਗਰ ਨਿਵਾਸੀ ਜਿਹੜੇ ਕਦੇ ਪਿਆਰਿਓ ਕਿਸੇ ਨੂੰ ਬੁਖਾਰ ਲੱਗੀ ਹੋਈ ਹੋਵੇ, ਕੋਈ ਬਿਮਾਰ ਹੈ, ਕੋਈ ਪਿਆਰਿਓ ਕਈ ਵਾਰੀ ਕੀ ਹੁੰਦਾ, ਤਨ ਕਰਕੇ ਬੰਦੇ ਸਵਸਥ ਹੁੰਦੇ ਹਨ, ਮਨ ਕਰਕੇ ਬਿਮਾਰ ਹੋ ਜਾਂਦੇ, ਮਨ ਕਰਕੇ ਪਿਆਰਿਓ ਡਿਪਰੈਸ਼ਨ ਦੇ ਵਿੱਚ ਚੱਲ ਗਿਆ, ਜਿਹਨਾਂ ਦਾ ਮਨ ਸਵਸਥ ਨਹੀਂ ਹੈ, ਤਨ ਸਵਸਥ ਨਹੀਂ ਹੈ, ਜਿਹਨੂੰ ਆਪਾਂ ਕਹਿੰਦੇ ਨਾ ਆਦਿ ਵਿਆਦੀ ਉਪਾਧੀ ਦੇ ਨਾਲ ਗ੍ਰਸਤ ਹੈ, ਤੇ ਬੜੇ ਬੰਦੇ ਪਰੇਸ਼ਾਨ ਹਨ। ਤੇ ਸਾਡੇ ਬਜ਼ੁਰਗ ਜਿਹੜੇ ਹਨ ਹਜੂਰੀ ਸਿੰਘ ਕਿਹਾ ਕਰਦੇ ਸੀ ਕਿ ਭਾਈ ਕਿ ਜਾਓ ਭਾਈ ਇਹਨੂੰ ਨਾ ਲੰਗਰ ਦੀ ਦਾਲ ਛਕਾਓ, ਭਾਈ ਭੋਗ ਦੀ ਦਾਲ ਛਕਾਓ, ਤੇ ਫਿਰ ਇਹਨੂੰ ਛਕਾਓ, 5 ਦਿਨ ਛਕਾਓ, 2 ਦਿਨ ਛਕਾਓ। ਉਹ ਜਦੋਂ ਆ ਕਰਕੇ ਛਕਦਾ ਪਿਆਰਿਓ, 2-4 ਦਿਨ ਦੇ ਵਿੱਚ ਉਹਨਾਂ ਦਾ ਆਪਣਾ ਅਨੁਭਵ ਆਪ ਦੱਸਦੇ ਕਿ ਮਹਾਰਾਜ ਨੇ ਇਹੋ ਜਿਹੀ ਕਲਾ ਵਰਤਾਈ, ਤੇ ਉਹ ਦਾਲ ਉਹ ਪ੍ਰਸ਼ਾਦ ਛਕਣ ਦੇ ਨਾਲ ਫਿਰ ਅਸੀਂ ਤਿਆਰ ਪਰ ਤਿਆਰ ਹੋ ਗਏ, ਆਦਿ ਵਿਆਦੀ ਉਪਾਧੀ ਜਿਹੜੀ ਹੈ ਉਹ ਸਾਡੀ ਖਤਮ ਹੋ ਗਈ ਹੈ। ਇਹ ਲੰਗਰਾਂ ਦੇ ਵਿੱਚ ਪਿਆਰਿਓ ਕਲਾ ਵਾਹਿਗੁਰੂ ਜੀ ਕੀ ਵਰਤਦੀ ਹੈ।
1: ਆਸ਼ਰਮ ਚਾਰੋ ਕਰਨ ਆਹਾਰ,
0: ਹੁਣ 4 ਆਸ਼ਰਮ ਦੇ ਲੋਕ ਜਿਹੜੇ ਇਹ ਪ੍ਰਸ਼ਾਦਾ ਛਕਣ ਦੇ ਲਈ ਆਏ ਹਨ,
1: ਪਰ ਵੇਖਧਾਰੀ
0: ਔਰ ਵੀ ਸਾਰੇ ਵੇਖਧਾਰੀ ਜਿਹੜੇ ਹਨ ਉਹ ਸਾਰੇ ਆਏ।
1: ਅਬਚਲ ਨਗਰ ਭੀੜ ਸਮਦਾ,
0: ਅਬਚਲ ਨਗਰ ਦੇ ਵਿੱਚ ਇਹ ਅਸਥਾਨ ਦੇ ਵਿੱਚ ਬਹੁਤ ਵੱਡੀ ਭੀੜ ਲੱਗ ਗਈ ਹੈ।
1: ਇੱਕ ਆ ਕਰਕੇ
0: ਦਰਸ਼ਨ ਕਰਦਾ, ਦਰਸ਼ਨ

0: ਹਰ ਤਰ੍ਹਾਂ ਦੇ ਲੋਕ ਗੁਰੂ ਘਰ ਦੇ ਵਿੱਚ ਆਏ ਹਨ।
1: ਸਾਗਰ ਦੇਤ ਆਹਾਰ ਕੋ ਨੀਰ ਪ੍ਰਿਥਕ ਕਰ ਪਾਏ।
0: ਸਤਿਗੁਰੂ ਮਹਾਰਾਜ ਜੀ ਨੇ ਗੁਰੂ ਕੇ ਸਿੰਘਾਂ ਨੇ ਬਹੁਤ ਸਤਿਕਾਰ ਦੇ ਨਾਲ ਜਿਹੜਾ ਵੀ ਆਉਂਦਾ ਸੀ ਨਾ ਪਿਆਰਿਓ, ਇਹ ਯਾਦ ਰੱਖਣਾ ਚਾਹੀਦਾ, ਲੰਗਰ ਦੇ ਵਿੱਚ ਕੋਈ ਸਾਡੇ ਘਰ ਵਿੱਚ ਥੋੜੀ ਆਇਆ। ਹਾਂ, ਕੋਈ ਗਲਤ ਹੁਜਤਾਂ ਕਰਦਾ, ਕੋਈ ਬੇਦਬੀ ਕਰਦਾ, ਉੱਥੇ ਦਬਕਾ ਮਾਰੋ, ਉੱਥੇ ਸਜ਼ਾ ਬਣਦੀ ਹੈ, ਉਹ ਤੁਹਾਨੂੰ ਦੇਣੀ ਵੀ ਚਾਹੀਦੀ ਹੈ। ਕਈ ਬੰਦੇ ਪਿਆਰਿਓ ਇਸ ਤਰ੍ਹਾਂ ਬੜੇ ਬੇਈਮਾਨ ਵੀ ਆ ਜਾਂਦੇ, ਲੇਕਿਨ ਖਾਮ ਖਾਂ ਕੋਈ ਭਾਵਨਾ ਦੇ ਨਾਲ ਆਵੇ, ਕਈਆਂ ਦਾ ਸੁਭਾਅ ਪਿਆਰਿਓ ਇਹੋ ਜਿਹਾ ਬਣ ਜਾਂਦਾ, ਉਹ ਕੀ ਕਰਦੇ ਹਨ ਕਿ ਦਬਕੇ ਮਾਰਨਾ, ਝਿੜਕਾਂ ਦੇਣੀਆਂ, ਐਵੇਂ ਕਿਹਦੇ ਗੱਲ ਪੈ ਜਾਣਾ। ਇੰਜ ਨਹੀਂ, ਮਹਾਰਾਜ ਨੇ ਖਾਸ ਹਿਦਾਇਤ ਕੀਤੀ ਕਿ ਜਿਹੜਾ ਵੀ ਆ ਰਿਹਾ ਨਾ ਭਾਈ ਸਤਿਕਾਰ ਦੇ ਨਾਲ, ਕਿਉਂਕਿ ਗੁਰੂ ਘਰ ਦੇ ਵਿੱਚ ਆ ਰਿਹਾ, ਆਪਣੇ ਘਰ ਵਿੱਚ ਥੋੜ੍ਹੀ ਆਇਆ ਕੋਈ ਬੰਦਾ। ਹਾਂ, ਕੋਈ ਬੇਅਦਬੀ ਕਰਦਾ, ਕੋਈ ਹੁਜਤਾਂ ਗਲਤ ਕੰਮ ਕਰਦਾ, ਉਸ ਵੇਲੇ ਤਾੜਨਾ ਦਿਓ, ਲੇਕਿਨ ਕਈ ਬੰਦੇ ਅਣਜਾਣ ਹੁੰਦੇ ਹਨ, ਉਹਨਾਂ ਨੂੰ ਨਰਮੀ ਨਾਲ, ਪਿਆਰ ਦੇ ਨਾਲ ਪੇਸ਼ ਆਓ। ਇਸ ਤਰ੍ਹਾਂ ਗੁਰੂ ਕੇ ਸਿੰਘ ਬੜੇ ਪਿਆਰ ਦੇ ਨਾਲ, ਆਓ ਜੀ, ਬੈਠੋ ਜੀ, ਪ੍ਰਸ਼ਾਦਾ ਛਕੋ, ਕੀ ਚਾਹੀਦਾ, ਔਰ ਪ੍ਰਸ਼ਾਦਾ ਲੈ, ਕਚੌੜੀ ਲਾਓ ਤੇ ਨਾਲ ਮਾਲ ਪੂੜੇ ਲਾਓ, ਕੀ ਚਾਹੀਦਾ ਤੁਹਾਨੂੰ, ਇਸ ਤਰ੍ਹਾਂ ਬਿਠਾ ਕੇ ਪੁੱਛ ਪੁੱਛ ਕੇ ਸ਼ਿਕਾਰੇ।

0: ਦੇ ਸਭ ਠਾਰੇ
1: ਤੇ ਪਕੌੜੇ ਬੜੇ ਆਦਿਕ ਉਹ ਵੀ ਵਰਤਾਏ ਗਏ ਹਨ।
0: ਸਤ ਸਵਾਦਲ ਗੁਰ ਜਗ ਆਹਾਰਾ
1: ਹੁਣ ਇਹ ਸਤਿਗੁਰੂ ਮਹਾਰਾਜ ਜੀ ਦਾ ਜਗ ਜੋ ਲੰਗਰ ਜਿਹੜਾ ਬਹੁਤ ਸੁਸਵਾਦੂ ਭੋਜਨ ਹੈ।
0: ਅਚਹ ਸਹਾਰੇ ਵਿਵਿਧ ਪ੍ਰਕਾਰ
1: ਹਰ ਕੋਈ ਬੰਦਾ ਪਿਆਰਿਓ ਪ੍ਰਸ਼ਾਦਾ ਛਕਦਾ ਤੇ ਸਲਾਉਤਾ ਕਰਦਾ ਕਹਿੰਦਾ ਉਹ ਇੰਨਾ ਸਵਾਦ ਆਹਾ ਬੜਾ ਰਸ ਆਇਆ ਭਾਈ, ਇਹੋ ਜਿਹਾ ਭੋਜਨ ਤਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਕਰਨਾ ਕੀਤਾ। ਖੁਦ ਪਿਆਰਿਓ ਇੱਕ ਵਾਰੀ ਮੈਂ ਬੇਨਤੀ ਕਰਾਂ ਆਪ ਜੀ ਨੂੰ ਕਿ ਵਕਤੀ ਬਾਦਸ਼ਾਹ ਜਿਹੜਾ ਨਾ ਸ਼ਾਹਜਹਾਂ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਗੁਰੂ ਮਹਾਰਾਜ ਜੀ ਦੇ ਕੋਲ ਜਦੋਂ ਆਇਆ, ਮਹਾਰਾਜ ਜੀ ਦੇ ਕੋਲ ਦੇਗ ਬਣ ਰਹੀ ਸੀ, ਕੜਾ ਪ੍ਰਸ਼ਾਦ ਉਹ ਲੰਘ ਰਿਹਾ, ਉਹਨੂੰ ਇੰਨੀ ਖੁਸ਼ਬੂ ਆਈ, ਇੰਨਾ ਆਨੰਦ ਆਇਆ, ਕਹਿੰਦਾ ਜੀ ਇਹ ਕੀ ਹੈ? ਤੇ ਉਹਨੂੰ ਸਿੰਘਾਂ ਨੇ ਕਿਹਾ ਜੀ ਇਹ ਕੜਾ ਪ੍ਰਸ਼ਾਦ ਦੀ ਦੇਗ ਹੈ। ਕਹਿੰਦਾ ਜੀ ਇਹਦੀ ਤਾਂ ਸਮੈਲ, ਇਹਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ। ਮਹਾਰਾਜ ਨੇ ਫਿਰ ਸਿੱਖਾਂ ਨੂੰ ਕਿਹਾ ਕਿ ਜਾਓ ਭਾਈ ਵਧੀਆ ਥਾਲ ਭਰ ਕੇ ਇਹਨੂੰ ਆ ਭੋਜਨ ਦੇਗ ਦੇ ਕਰਕੇ ਆਓ। ਜਦੋਂ ਉਹਨੂੰ ਜਾ ਕਰਕੇ ਦਿੱਤੀ ਗਈ ਪਿਆਰਿਓ, ਉਹਨੇ ਜਦੋਂ ਛਕਣਾ ਕੀਤਾ ਇੰਨਾ ਰਸ ਆਇਆ ਤੇ ਉਹ ਔਰ ਮੰਗ ਮੰਗ ਕਰਕੇ ਉਹਨੇ ਪਿਆਰਿਓ ਕੜਾ ਪ੍ਰਸ਼ਾਦ ਦੀ ਦੇਗ ਔਰ ਲੰਗਰ ਪ੍ਰਸ਼ਾਦ ਲੈ ਕਰਕੇ ਛਕਿਆ। ਜਦੋਂ ਦੁਬਾਰਾ ਮਹਾਰਾਜ ਨੂੰ ਮਿਲਦਾ ਤੇ ਕਹਿੰਦਾ ਸਤਿਗੁਰੂ ਮਹਾਰਾਜ ਮੈਂ ਬਾਦਸ਼ਾਹ ਹਾਂ, ਰੋਜ਼ ਜਦੋਂ ਦਿਨ ਚੜ੍ਹਦਾ ਜਦੋਂ ਪ੍ਰਸ਼ਾਦਾ ਛਕਣਾ ਨਾ ਮੇਰਾ ਦਸਤਰਖਾਨਾ ਜਿਹੜਾ ਤਰ੍ਹਾਂ ਤਰ੍ਹਾਂ ਦੀਆਂ ਵਰਾਇਟੀਆਂ ਦੇ ਨਾਲ ਭਰਿਆ ਹੋਇਆ ਹੁੰਦਾ। ਖਾਣਾ ਤਾਂ ਕੀ ਹੈ, ਥੋੜ੍ਹਾ ਖਾਣਾ, ਲੇਕਿਨ ਜਦੋਂ ਪ੍ਰਸ਼ਾਦਾ ਛਕਣਾ ਸਵੇਰੇ ਦੁਪਹਿਰ ਸ਼ਾਮ ਜਦੋਂ ਮਰਜ਼ੀ 50-60 ਵਰਾਇਟੀਆਂ ਜਿਹੜੀਆਂ ਪਈਆਂ ਹੋਈਆਂ ਹੁੰਦੀਆਂ। ਤੇ ਉਹਨੇ ਬਚਨ ਕੀਤਾ ਕਿ ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਵਰਾਇਟੀ ਦੇ ਭੋਜਨ ਮੈਨੇ ਛਕਣੇ ਕੀਤੇ। ਸੱਚ ਮਹਾਰਾਜ ਮੈਂ ਆਪ ਜੀ ਨੂੰ ਦੱਸ ਰਿਹਾ, ਜੋ ਸਵਾਦ ਇਹ ਦੇਗ ਦੇ ਵਿੱਚ ਕੜਾ ਪ੍ਰਸ਼ਾਦ ਦੇ ਵਿੱਚ ਆਇਆ, ਇਹੋ ਜਿਹਾ ਰਸ ਇਹੋ ਜਿਹਾ ਸਵਾਦ ਮੈਨੂੰ ਕਿਸੇ ਭੋਜਨ ਵਿੱਚ ਪ੍ਰਾਪਤ ਨਹੀਂ ਹੋਇਆ। ਸੋ ਇਸ ਤਰ੍ਹਾਂ ਇਹ ਭੋਜਨ ਜਿਹੜਾ ਸੁਸਵਾਦੂ ਭੋਜਨ ਜਦੋਂ ਛਕਦੇ ਤੇ ਨਾਲ ਸਲੌਤਾ ਕਰਦੇ ਕਹਿੰਦੇ ਵਾਹ ਵਾਹ ਬਹੁਤ ਵਧੀਆ ਭੋਜਨ ਬਣਿਆ ਜੀ।
0: ਅਨੁਸਾਰ ਅਗਰ ਸਭ ਧਰੈ,
1: ਹਰ ਕਿਸੇ ਨੂੰ ਰੁਚੀ ਅਨੁਸਾਰ ਭਾਈ ਤੈਨੂੰ ਕੀ ਚਾਹੀਦਾ, ਆਹ ਚਾਹੀਦਾ, ਚੱਲ ਭਾਈ ਇਹਨੂੰ ਆਹ ਵਰਤਾਓ ਕਰਕੇ
0: ਭੈ ਵੀ ਖੈ ਬੋ ਕਰੇ।
1: ਕਈ ਬੰਦੇ ਨਾ ਪਿਆਰਿਓ ਤੇ ਤਨ ਤਾਂ ਤ੍ਰਿਪਤ ਹੋ ਗਿਆ, ਮਨੁਆ ਤ੍ਰਿਪਤ ਨਹੀਂ ਹੋ ਰਿਹਾ, ਉਹ ਔਰ ਜ਼ਿਆਦਾ ਉਹ ਛੱਕੀ ਜਾਂਦੇ ਹਨ।
0: ਸ਼ੀਘਰ ਤੇ ਪਰੋਸਨ
1: ਸੰਹਾਰਾ ਵੀ ਜਿਹੜਾ ਵਰਤਾਉਣ ਵਾਲੇ ਵੀ ਬਹੁਤ ਕਾੜੀ ਦੇ ਨਾਲ ਪੰਗਤਾਂ ਦੇ ਵਿੱਚ ਵਾਰ ਵਾਰ ਪੁੱਛੀ ਜਾਂਦੇ ਹਨ, ਵਾਰ ਵਾਰ ਕਹਿੰਦੇ ਜੀ ਲੈ ਲਓ ਜੀ ਔਰ ਲੈ ਲਿਓ ਔਰ ਛਕ ਲਿਓ ਭਾਈ।
0: ਮਨਭਾਵਤ ਕੋ ਭੋਜਨ,
1: ਮਨ ਭਾਵਤ ਦਾ ਭੋਜਨ ਜਦੋਂ ਉਹਨਾਂ ਨੂੰ ਪ੍ਰਾਪਤ ਹੋਇਆ,
0: ਅੱਛੀ ਰੀਤ ਅਚਵਨ,
1: ਹਰ ਕਿਸੇ ਨੇ ਬੜੇ ਪਿਆਰ ਦੇ ਨਾਲ ਜਦੋਂ ਭੋਜਨ ਛਕਣਾ ਕੀਤਾ,
0: ਸਭ ਹੁਣ ਸਹਾਰਾ
1: ਤੇ ਇੱਕ ਤਾਂ ਸਵਾਦ ਬੜਾ ਤੇ ਰਜ ਰਜ ਕਰਕੇ ਭੋਜਨ ਛਕ ਕਰਕੇ ਹਰ ਕੋਈ ਸਲੌਤਾ ਕਰ ਰਿਹਾ।
0: ਪਾਨ ਪਖਾਰੈ ਤ੍ਰਿਪਤੀ ਪਾਹੈ,
1: ਫਿਰ ਹੱਥ ਧੋ ਕਰਕੇ ਹਰ ਕੋਈ ਬੰਦਾ ਰੱਜ ਗਿਆ, ਤ੍ਰਿਪਤ ਹੋ ਗਿਆ।
0: ਸੁਜਸ ਕਰਤ ਗੁਰ ਕੋ ਲਹਿ ਦਰਸ਼ਨ,
1: ਹਰ ਕੋਈ ਬੰਦਾ ਫਿਰ ਮਹਾਰਾਜ ਜੀ ਦਾ ਸੁਜਸ ਕਰਦਾ, ਫਿਰ ਕਹਿੰਦੇ ਜੀ ਚਲੋ ਜੀ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਦਰਸ਼ਨ ਕਰੀਏ।
0: ਕਦਮ ਪਦਮ ਕੋ ਹੱਥ ਸਪਰਸ਼,
1: ਕੋਈ ਆ ਕਰਕੇ ਨਾ ਆਪਣੇ ਹੱਥਾਂ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕਰਦਾ, ਮੱਥਾ ਟੇਕਦਾ,
0: ਆਪਣੇ ਥਾਨ ਪਧਾਰੇ,
1: ਪ੍ਰਸ਼ਾਦਾ ਪਾਣੀ ਛਕ ਕਰਕੇ ਸੰਗਤਾਂ ਜੋ ਆਈਆਂ ਨਾ ਉਹ ਆਪਣੇ ਆਪਣੇ ਥਾਂ ਚੱਲ ਗਈਆਂ।
0: ਸੋ ਦਿਨ ਬੀਤੇ ਉਹ ਦੇਤ ਆਹਾਰੇ,
1: ਇਸ ਤਰ੍ਹਾਂ ਉਹ ਸਾਰਾ ਦਿਨ ਸਵੇਰ ਤੋਂ ਰਾਤ ਤੱਕ ਗੁਰੂ ਘਰ ਦੇ ਵਿੱਚ ਖੁੱਲੀਆਂ ਦੇਗਾਂ ਚਲਾਈਆਂ ਗਈਆਂ।
0: ਸਭ ਕੇ ਸੰਗ ਫਨੀ ਗੁਰਬਾਣੀ,
1: ਤੇ ਸਭ ਕੇ ਸੰਗ ਸਾਰਿਆਂ ਦੇ ਤਾਈ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ,
0: ਸਿਮਰੋ ਪਰਮੇਸ਼ਵਰ ਗੁਣ ਖਾਣੀ।
1: ਕਈ ਪਿਆਰੇ ਵਿਰਾਗ ਕਰ ਰਹੇ ਸੀ ਨਾ, ਮਹਾਰਾਜ ਨੇ ਬਚਨ ਕੀਤਾ ਕਿ ਭਾਈ ਕੇ ਵਿਰਾਗ ਨਾ ਕਰਨਾ ਕਰੋ, ਭਜੋ ਗੋਬਿੰਦ ਭੂਲ ਮਤ ਜਾਹੋ, ਗੋਬਿੰਦ ਕਾ ਵਾਹਿਗੁਰੂ ਜੀ ਕਾ ਭਜਨ ਕਰਨਾ ਕਰੋ ਭਾਈ, ਵੈਰਾਗ ਨਾ ਕਰਨਾ ਕਰੋ। ਮਹਾਰਾਜ ਜੀ ਉਪਦੇਸ਼ ਦ੍ਰਿੜ ਕਰਵਾਉਂਦੇ ਹਨ, ਇਹੀ ਕਹਿੰਦੇ ਕਿ ਭਾਈ ਗੁਰਬਾਣੀ ਦਾ ਵੱਧ ਤੋਂ ਵੱਧ ਜਾਪ ਕਰਨਾ ਕਰੋ, ਵਾਹਿਗੁਰੂ ਜੀ ਦਾ ਸਿਮਰਨ ਕਰਨਾ ਕਰੋ।
0: ਰਾਤ ਪੰਚਮੀ ਸੁਰ ਗੁਰਵਾਰ,
1: ਤੇ ਪਿਆਰਿਓ ਪੰਚਮੀ ਵਾਲਾ ਦਿਹਾੜਾ ਜਦੋਂ ਆਇਆ

0: ਤੇ ਕਬੀਰ ਸਾਹਿਬ ਜੀ ਨੇ ਸਿੱਧਾ ਕਹਿ ਦਿੱਤਾ ਕਿ ਕਬੀਰ ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਕਿ ਉਹ ਮਹਾਂਪੁਰਖ ਜਿਹੜਾ ਪਿਆਰੇ ਉਹ ਤਾਂ ਆਪਣੇ ਘਰ ਨੂੰ ਸੱਚਖੰਡ ਤੋਂ ਆਇਆ, ਸੱਚਖੰਡ ਨੂੰ ਜਾ ਰਿਹਾ। ਕੋਈ ਵਿਅਕਤੀ ਪਿਆਰੇ ਆਪਣਾ ਕਾਰਜ ਕਰਕੇ, ਕੋਈ ਯਾਤਰਾ ਕਰਕੇ ਵਾਪਸ ਆਪਣੇ ਘਰ ਨੂੰ ਜਦੋਂ ਜਾਂਦਾ ਨਾ, ਬਾਜੀ ਜਿੱਤ ਕਰਕੇ ਉਹਦੇ ਲਈ ਆਪਾਂ ਵਿਰਾਗ ਨਹੀਂ ਕਰਦੇ ਹਾਂ, ਉਹਦੇ ਲਈ ਤਾਂ ਪਿਆਰਿਓ ਆਪਾਂ ਆਨੰਦ ਕਰਦੇ ਹਾਂ, ਉਹਦੇ ਲਈ ਤਾਂ ਆਪਾਂ ਉਹਨਾਂ ਦਾ ਸੁਜਾਸ ਕਰਦੇ ਹਾਂ। ਹਾਂ ਜੇ ਰੋਣਾ ਹੀ ਹੈ, ਰੋਵੋ ਸਾਕਤ ਬਾਪੁਰੈ ਜੋ ਹਾਟੈ ਹਾਟ ਵਿਕਾਏ। ਜਿਹੜਾ ਸਾਕਤ ਮਰ ਜਾਵੇ, ਬੇਈਮਾਨ ਮਰ ਜਾਵੇ, ਉਹਦੇ ਲਈ ਸ਼ੋਕ ਕਰਨਾ ਕਰੋ। ਲੇਕਿਨ ਜਦੋਂ ਪੂਰਨ ਪੁਰਖ ਬ੍ਰਹਮ ਗਿਆਨੀ ਮਹਾਂਪੁਰਖ ਜਦੋਂ ਤਨ ਕਰਕੇ ਵਿਛੋੜਾ ਦਿੰਦਾ, ਉਹਦੇ ਲਈ ਵਿਰਾਗ ਨਹੀਂ ਕਰਨਾ ਚਾਹੀਦਾ।
1: ਜਾਗਰਣ ਕਰੋ ਜਪ ਹੋ ਗੁਰਬਾਣੀ।
0: ਪਾਤਸ਼ਾਹ ਜੀ ਇਹੀ ਕਹਿੰਦੇ ਭਾਈ ਨਿਤ ਉੱਠ ਜਾਗਰਣ ਕਰੋ, ਤੇ ਭਾਈ ਉੱਠ ਕਰਕੇ ਜਾਗਰਣ ਕਰੋ, ਵੱਡੇ ਅੰਮ੍ਰਿਤ ਵੇਲੇ ਉੱਠ ਕਰਕੇ।

0: ਉਹ ਵੀ ਪਾਤਸ਼ਾਹ ਜੀ ਨੇ ਕਿਹਾ ਮੰਗਵਾ ਲਿਓ ਭਾਈ
1: ਚੰਦਨ ਆਦਿ ਸਕਲ ਹੀ ਲਿਆਏ
0: ਚੰਦਨ ਆਦਿਕ ਨਾ ਇਹ ਸਾਰੀਆਂ ਵਸਤੂਆਂ ਲੈ ਕਰਕੇ ਆਓ
1: ਨਹੀਂ ਸੁਧ ਦੇਹੋ ਬਤਾਏ
0: ਨਾਲ ਕਿਧੋ ਨਹੀਂ ਭਾਵ ਕੇ ਕਿਹਨੂੰ ਕੋਈ ਬਚਨ ਨਹੀਂ ਕਰਨਾ ਬਸ ਇਹ ਨਹੀਂ ਕਹਿਣਾ ਜੀ ਜ਼ਿਆਦਾ ਰੌੜਾ ਨਾ ਪਾਓ ਬਸ ਚੁੱਪ ਚਾਪ ਇਹ ਵਸਤੂਆਂ ਸਮੱਗਰੀਆਂ ਜਿਹੜੀਆਂ ਉਹ ਲੈ ਕਰਕੇ ਆਓ
1: ਸੰਤੋਖ ਸਿੰਘ ਸੁਧਲੀ
0: ਹੁਣ ਇਹ ਸੁਣ ਕਰਕੇ ਭਾਈ ਸੰਤੋਖ ਸਿੰਘ ਜੀ ਜੋ ਇੱਥੋਂ ਦੇ ਪਹਿਲੇ ਮੁੱਖ ਸੇਵਾਦਾਰ ਉਹਨਾਂ ਨੇ ਪਿਆਰਿਓ ਅੰਤਮ ਸਮੱਗਰੀ ਜਿਹੜੀ ਹੈ ਉਹਦਾ ਪ੍ਰਬੰਧ ਕਰਨਾ ਕੀਤਾ
1: ਫਿਰ ਕਰ ਹੇਰਨ
0: ਉਹਨਾਂ ਨੇ ਹਰ ਪਾਸੇ ਵਿਚਰ ਕਰਕੇ ਪਿਆਰਿਓ ਇਹ ਸਮੱਗਰੀ ਦਾ ਪ੍ਰਬੰਧ ਕੀਤਾ ਹੈ
1: ਜੋ ਵਸਤ ਪਹੁੰਚੀ
0: ਜੋ ਜੋ ਵਸਤੂ ਪਿਆਰਿਓ ਉਸ ਵੇਲੇ ਪਹੁੰਚਾ ਸਕਦੇ ਹਨ
1: ਨਿਵੇਦਨ ਗੁਰ ਡਿੱਗ ਜਾਏ
0: ਜਾ ਕਰਕੇ ਬੇਨਤੀਆਂ ਕਰਕੇ ਮਹਾਰਾਜ ਆ ਗਿਆ ਉਹ ਆ ਗਿਆ ਇੱਕ ਇੱਕ ਵਸਤੂ ਇਹ ਫੌਜ ਸਮੱਗਰੀ ਜਮ੍ਹਾਂ ਕਰਵਾਉਂਦੇ
1: ਜੀ ਸੋਮਨ ਚੰਦਨ
0: ਕਿਹਾ ਸਤਿਗੁਰੂ ਮਹਾਰਾਜ ਜੀ ਉਹ ਸੋਮਨ ਚੰਦਨ ਦੀ ਲੱਕੜ ਜਿਹੜਾ ਇਹਦਾ ਵੀ ਪ੍ਰਬੰਧ ਕਰ ਲਿਆ ਹੈ ਕੁਛ ਵਿਦਵਾਨ ਪਿਆਰੇ ਉਹਨਾਂ ਦਾ ਇਹ ਕਥਨ ਹੈ ਕਿ ਇਹ ਨਾਲ ਹੀ ਜਿੱਥੇ ਅੱਜ ਆਪਾਂ ਗੋਬਿੰਦ ਬਾਗ ਸਾਹਿਬ ਜੀ ਦੇ ਦਰਸ਼ਨ ਕਰਦੇ ਨਾ ਪਿਆਰਿਓ ਤੇ ਇੱਥੇ ਚੰਦਨ ਦਾ ਬਾਗ ਹੋਇਆ ਕਰਦਾ ਸੀ ਚੰਦਨ ਦਾ ਬਾਗ ਸਤਿਗੁਰੂ ਮਹਾਰਾਜ ਜੀ ਦੇ ਇਹ ਅੰਤਮ ਸੰਸਕਾਰ ਜੋ ਮਹਾਰਾਜ ਜੀ ਨੇ ਆ ਸਮੱਗਰੀ ਮੰਗਵਾਈ ਨਾ ਜੋ ਅੰਦਰ ਇਹਦੇ ਵਿੱਚ ਤੰਬੂ ਦੇ ਵਿੱਚ ਰੱਖਣ ਦੇ ਲਈ ਕਿਹਾ ਜਾਂਦਾ ਪਿਆਰਿਓ ਕਿ ਉੱਥੋਂ ਫਿਰ ਜਿਹੜਾ ਉੱਥੇ ਬਾਗ ਦੀ ਰਖਵਾਲੀ ਕਰਦਾ ਇਹ ਕਰਦਾ ਸੀ ਨਾ ਉੱਥੋਂ ਚੰਦਨ ਦੀ ਲੱਕੜ ਜਿਹੜੀ ਹੈ ਉਹਨੂੰ ਲਿਆਉਣਾ ਕੀਤਾ ਤੇ ਇੱਕ ਗੱਲ ਇੱਕ ਚੰਦਨ ਹੁੰਦਾ ਸਾਤ ਸੰਗਤ ਜੀ ਮਲਿਆਗਰ ਚੰਦਨ ਬਾਵਨ ਚੰਦਨ ਜਿਹਨੂੰ ਬੋਲਦੇ ਹਾਂ ਉਹ ਬਾਵਨ ਚੰਦਨ ਪਿਆਰੇ ਉਹ ਖਾਸ ਕਰਕੇ ਤਾਮਿਲਨਾਡੂ ਹੋ ਗਿਆ ਤੇ ਨਾਲ ਇਹ ਕਰਨਾਟਕ ਆਦਿਕ ਉਹਨਾਂ ਜੰਗਲਾਂ ਦੇ ਵਿੱਚ ਉਹ ਬਾਵਨ ਚੰਦਨ ਹੁੰਦਾ ਓਰੀਜਨਲ ਚੰਦਨ ਜਿਹਨੂੰ ਬੋਲਦੇ ਆ ਇੱਕ ਪਿਆਰਿਓ ਸਾਡੇ ਇਲਾਕੇ ਦੇ ਵਿੱਚ ਵੀ ਅੱਜ ਵੀ ਬਹੁਤ ਸਾਰੇ ਲੋਕ ਨਾ ਚੰਦਨ ਦੀ ਖੇਤੀ ਕਰਦੇ ਹਨ ਸ਼ਾਇਦ ਗੋਬਿੰਦ ਬਾਗ ਸਾਹਿਬ ਦੇ ਵਿੱਚ ਵੀ ਕਈ ਗੁਰਮੁਖ ਪਿਆਰਿਆਂ ਨੇ ਉਹ ਚੰਦਨ ਦਾ ਬੂਟਾ ਜਿਹੜਾ ਹੈ ਉਹਨੂੰ ਲਾਉਣਾ ਕੀਤਾ ਕਾਲਾ ਚੰਦਨ ਬੋਲਦੇ ਹਨ ਤੇ ਇਹ ਓਰੀਜਨਲ ਨਹੀਂ ਹੁੰਦਾ ਬਹੁਤ ਸਮੇਂ ਤੋਂ ਬਾਅਦ ਜਦੋਂ ਲੱਕੜ ਪੂਰੀ ਪੱਕ ਜਾਵੇ ਫਿਰ ਅੰਦਰੋਂ ਪਿਆਰਿਓ ਉਹਦਾ ਮੂਲ ਠੂਠ ਜਿਹੜਾ ਉਹਦੇ ਵਿੱਚੋਂ ਹਲਕੀ ਜੀ ਸੁਗੰਧੀ ਜਿਹੜੀ ਹੈ ਇਹ ਆਉਂਦੀ ਹੈ ਲੇਕਿਨ ਅਸਲੀ ਚੰਦਨ ਪਿਆਰਿਓ ਉਹਦੀ ਤਾਸੀਰ ਵੱਖਰੀ ਹੁੰਦੀ ਹੈ ਉਹ ਇਸ ਇਲਾਕੇ ਦੇ ਵਿੱਚ ਨਹੀਂ ਤੇ ਉਹ ਇਲਾਕੇ ਦੇ ਵਿੱਚ ਗੋਬਿੰਦ ਬਾਗ ਸਾਹਿਬ ਦੇ ਵਿੱਚ ਚੰਦਨ ਦੀ ਖੇਤੀ ਕੀਤੀ ਜਾਂਦੀ ਸੀ ਤੇ ਕਿਹਾ ਜਾਂਦਾ ਪਿਆਰੇ ਕਿ ਉੱਥੋਂ ਤੇ ਚੰਦਨ ਦੀ ਲੱਕੜ ਜਿਹੜੀ ਹੈ ਉਹ ਮੰਗਵਾਉਣੀ ਕੀਤੀ ਸੌ ਮਨ ਪਹਾੜ ਦੀ ਚੰਦਨ ਦੀ ਲੱਕੜ ਮੰਗਵਾਈ ਗਈ ਹੈ
1: ਅਤਰ ਗੁਲਾਬ ਧਰਿਓ ਸਮੁਦਾਇ
0: ਨਾਲ ਅਤਰ ਫੁਲੇਲ ਆਦਿ ਗੁਲਾਬ ਦਾ ਅਤਰ ਜਿਹੜਾ ਹੈ ਗੁਲਾਬ ਦਾ ਗੁਲਾਬ ਜਲ ਤੇ ਇੱਕ ਅਤਰ ਹੁੰਦਾ ਗੁਲਾਬ ਦਾ ਜਿਸ ਤਰ੍ਹਾਂ ਆਪਾਂ ਵੇਖਦੇ ਨਾ ਕੋਈ ਬੰਦਾ ਜਦੋਂ ਪਿਆਰਿਓ ਚਲਾਣਾ ਕਰ ਜਾਵੇ ਤੇ ਉਸ ਵੇਲੇ ਇਹ ਅਤਰ ਫੁਲੇਲ ਆਦਿਕ ਵੀ ਪਿਆਰਿਓ ਉਹਦੇ ਉੱਤੇ ਆਪਾਂ ਛਿੜਕਾ ਕਰਦੇ ਹਾਂ ਉਹ ਵੀ ਅਤਰ ਜਿਹੜਾ ਮੰਗਵਾਉਣਾ ਕੀਤਾ ਬਹੁਤ ਵਧੀਆ ਬਹੁ ਮੁੱਲਾ ਸੂਖਸ਼ਮ ਵਸਤਰ ਮੰਗਵਾਉਣੇ ਕੀਤੇ ਦੇਖੋ ਪਿਆਰਿਓ ਇਹ ਹੁਣ ਤੁਸੀਂ ਆਪ ਵਿਚਾਰ ਕਰਨਾ ਕਰੋ ਆਪਾਂ ਵੇਖਦੇ ਨਾ ਪਿਆਰਿਓ ਇਹ ਸਮੱਗਰੀਆਂ ਇਹਦਾ ਪ੍ਰਬੰਧ ਜਦੋਂ ਬੰਦਾ ਚਲਾਣਾ ਕਰ ਜਾਵੇ ਉਹ ਤੋਂ ਬਾਅਦ ਇਹਦਾ ਪ੍ਰਬੰਧ ਕੀਤਾ ਜਾਂਦਾ ਕਈ ਵਾਰੀ ਨਾ ਪਿਆਰਿਓ ਬੰਦਿਆਂ ਨੂੰ ਪਤਾ ਹੁੰਦਾ ਕਿ ਨਹੀਂ ਜੀ ਤੇ ਆ ਜਿਹੜੇ ਹਨਾ ਇਸ ਬੰਦੇ ਨੇ ਚਲਾਣਾ ਕਰ ਜਾਣਾ ਲੇਕਿਨ ਫਿਰ ਵੀ ਪਿਆਰਿਓ ਆਪਾਂ ਉਡੀਕ ਕਰਦੇ ਹਾਂ ਜਦੋਂ ਬੰਦਾ ਮਰ ਜਾਵੇ ਕੰਮ ਖਤਮ ਹੀ ਹੋ ਜਾਵੇ ਡਾਕਟਰ ਜਦੋਂ ਕਹਿ ਦਿੰਦਾ

0: ਗਿਆ। ਉਹ ਤੋਂ ਬਾਅਦ ਇਹਦਾ ਆਪਾਂ ਪ੍ਰਬੰਧ ਕਰਦੇ ਹਾਂ ਤੇ ਇਹਦੀਆਂ ਦੁਕਾਨਾਂ ਵੀ ਹਨ ਪਿਆਰਿਓ। ਉਹਦੇ ਵਿੱਚ ਜਾ ਕਰਕੇ ਆਪਾਂ ਇਹ ਕਹਿਣ ਦਾ ਮਤਲਬ ਜੋ ਦਾਸ ਬੇਨਤੀ ਕਰਨਾ ਚਾਹੁੰਦਾ, ਮਰਨ ਤੋਂ ਬਾਅਦ ਇਹ ਚੀਜ਼ਾਂ ਤੇ ਇਹਦੇ ਲਈ ਆਪਾਂ ਦੌੜਦੇ ਹਾਂ ਭੱਜਦੇ ਹਾਂ, ਲੇਕਿਨ ਦੇਖੋ ਮੇਰੇ ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਕਿਹੋ ਜੀ ਖੇਡ ਹੈ ਸਤਿਗੁਰੂ ਮਹਾਰਾਜ ਜੀ ਦੀ ਪਿਆਰਿਓ। ਹਾਲੇ ਤਨ ਕਰਕੇ ਸਤਿਗੁਰੂ ਮਹਾਰਾਜ ਜੀ ਜੀਵਿਤ ਹਨ, ਵੇਖਿਆ ਜਾਵੇ ਤਾਂ ਤਿਆਰ ਪਰ ਤਿਆਰ ਹੈ, ਫਿਰ ਵੀ ਮਹਾਰਾਜ ਜੀ ਇਹ ਸਾਰਾ ਪ੍ਰਬੰਧ ਜਿਹੜਾ ਚਿਖਾ ਦਾ ਪ੍ਰਬੰਧ ਕਰਵਾ ਰਹੇ। ਹੁਣ ਇਹ ਕਫਨ ਜਿੱਥੇ ਮਿਲਦੇ ਉਹਨਾਂ ਦੇ ਕੋਲ ਆਪ ਜੀ ਜਾਓ ਪਿਆਰਿਓ, ਹਰ ਤਰੀਕੇ ਦੇ ਨਾਲ ਉੱਥੇ ਉਹਨਾਂ ਦੇ ਕੋਲ ਬਸਤਰ ਜਿਹੜੇ ਹਨ ਬਣਾਏ ਹੋਏ ਹੁੰਦੇ ਹਨ। ਉਹ ਕਹਿੰਦੇ ਜੀ ਬੰਦਾ ਜਿਹੜਾ ਕਿਹੋ ਜਿਹਾ ਬੰਦਾ ਹੈ, ਹਾਂ ਜੀ ਇਹੋ ਜਿਹਾ, ਉਹਦੇ ਲਈ ਪਹਿਲੇ ਤੋਂ ਸਿਲਾਏ ਹੋਏ ਉਹ ਬਸਤਰ ਜਿਹੜੇ ਇੱਕ ਮਰਿਆਦਾ ਹੁੰਦੀ ਨਵਾਂ ਬਸਤਰ ਪਾਉਣਾ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਦਰਜੀ ਨੂੰ ਕਿ ਜਾ ਪਈ ਕੱਪੜਾ ਲੈ ਕੇ ਆ, ਸਾਡੇ ਲਈ ਜਿਹੜਾ ਨਵਾਂ ਚੋਲਾ ਸਾਡੇ ਮੇਚੇ ਦਾ ਸਵਾਉਣਾ ਕਰ। ਉਹ ਮੇਚਾ ਲੈ ਕਰਕੇ ਗਿਆ, ਕਹਿਣ ਲੱਗੇ ਕਿ ਪੰਜਵੀਂ ਨੂੰ ਅਸਾਂ ਨੇ ਭਾਣਾ ਵਰਤਾਉਣਾ ਚਲਾਉਣਾ ਕਰਨਾ ਤੇ ਉਹ ਤੋਂ ਪਹਿਲੇ ਭਾਈ ਤੂੰ ਆ ਜਿਹੜਾ ਚੋਲਾ ਸਾਡੇ ਲਈ ਬਣਵਾਉਣਾ ਕਰ।
1: ਰਾਤ ਹੋਤ ਲਗ ਪੋਸ਼ਿਸ਼ ਸਾਰੀ,
0: ਤੇ ਫਿਰ ਕਹਿ ਦਿੱਤਾ ਕਿ ਭਾਈ ਸਾਰੀ ਰਾਤ ਲਾ ਕਰਕੇ ਇਹਨੂੰ ਬਣਾ, ਕਿਉਂਕਿ ਇਹ ਵਸਤੂਆਂ ਬੰਦਾ ਚਲਾਉਣਾ ਕਰ ਜਾਂਦਾ, ਉਹ ਤੋਂ ਬਾਅਦ ਇਹ ਸਮੱਗਰੀ ਆਪਾਂ ਲੈ ਕੇ ਆਉਂਦੇ ਹਾਂ ਤਿਆਰ ਕਰਦੇ ਹਾਂ। ਲੇਕਿਨ ਦੇਖੋ ਮਹਾਰਾਜ ਬਲਹਾਰ ਜਾਈਏ ਸਤਿਗੁਰੂ ਜੀ ਤੋਂ, ਆਪਣੇ ਜੀਵਤ ਰਹਿੰਦਿਆਂ ਹੀ ਮਹਾਰਾਜ ਜੀ ਨੇ ਆਹ ਸਾਰੀ ਸਮੱਗਰੀ ਜਿਹੜੀ ਹੈ ਇਹ ਸਾਰੇ ਬਸਤਰ ਸ਼ਸਤਰ ਆਦਿਕ ਇਹਦਾ ਪ੍ਰਬੰਧ ਕਰਨਾ ਕੀਤਾ।
1: ਨਵੀਨ ਆਪ ਕੀ ਤਿਆਰੀ,
0: ਫਿਰ ਉਹ ਦਰਜੀ ਆਇਆ ਕਹਿਣ ਲੱਗਾ ਮਹਾਰਾਜ ਵਧੀਆ ਜਿਹੜਾ ਹੈ ਉਹ ਤਿਆਰ ਹੋ ਗਿਆ,
1: ਕੁਸ਼ਾ ਕੋ ਆਨ ਧਰਾਇਓ,
0: ਕੁਸ਼ਾ ਦਾ ਪਹਾੜ ਆਦਿਕ

0: ਇਤਿਹਾਸਿਕ ਸਤਿਗੁਰੂ ਮਹਾਰਾਜ ਜੀ ਨੇ ਆਪ ਕਹਿ ਕਰਕੇ ਇਹ ਵਸਤੂਆਂ ਨੂੰ ਮੰਗਵਾਉਣਾ ਕੀਤਾ।
1: ਮਾਲ ਜਹਿ ਕਹਿ ਕਰਵਾਈ।
0: ਸਾਧ ਸੰਗਤ ਜੀ, ਮੈਂ ਬੇਨਤੀ ਕੀਤੀ ਸੀ ਨਾ ਪਿਆਰਿਓ ਕਿ ਜਿਨ੍ਹਾਂ ਘਰ ਦੇ ਵਿੱਚ ਸ਼ੋਕ ਪੈਂਦੇ ਹਨ ਉੱਥੇ ਦੀਏ ਨਹੀਂ ਜਗਾਏ ਜਾਂਦੇ, ਉੱਥੇ ਹਨੇਰਾ ਕੀਤਾ ਜਾਂਦਾ। ਜਿਨ੍ਹਾਂ ਘਰਾਂ ਦੇ ਵਿੱਚ ਆਨੰਦ ਹੁੰਦੇ ਪਿਆਰੇ ਉੱਥੇ ਦੀਵੇ ਜਗਾਏ ਜਾਂਦੇ। ਦੀਆ ਪ੍ਰਕਾਸ਼ ਇਹ ਆਨੰਦ ਦਾ ਪ੍ਰਤੀਕ ਹੈ, ਲੇਕਿਨ ਬਲਹਾਰ ਜਾਈਏ ਸਤਿਗੁਰੂ ਮਹਾਰਾਜ ਜੀ ਤੋਂ। ਸਤਿਗੁਰੂ ਮਹਾਰਾਜ ਜੀ ਦਾ ਦਰ ਤੇਰਾ ਘਰ ਆਨੰਦ ਵਧਾਈ ਤੁਧਕਾਰ ਮਾਣ ਮਹੱਤਾ ਤੇਜ ਆਪਣਾ ਆਪ ਜਾਰਾ। ਇਹ ਘਰ ਦੇ ਵਿੱਚ ਪਿਆਰਿਓ ਸਦਾ ਆਨੰਦ ਖੇੜੇ ਸਦਾ ਵਧਾਈਆਂ ਵਰਤਦੀਆਂ ਹਨ। ਮਹਾਰਾਜ ਜੀ ਨੇ ਪਿਆਰਿਓ ਪ੍ਰਭੂ ਪਿਆਨਾ ਕਰਨਾ, ਤਨ ਦਾ ਤਿਆਗ ਕਰਨਾ। ਲੋਕੀ ਪਿਆਰਿਓ ਜਦੋਂ ਇਸ ਤਰ੍ਹਾਂ ਕੋਈ ਬੰਦਾ ਘਰ ਦੇ ਚਲਾਣਾ ਕਰ ਜਾਵੇ ਤੇ ਬੱਤੀਆਂ ਵੀ ਬੰਦ ਕਰ ਦਿੰਦੇ, ਲਾਈਟਿੰਗ ਪਾਈ ਹੋਈ ਹੋਵੇ ਤਾਂ ਵੀ ਕਈ ਵਾਰੀ ਇਹੋ ਜਿਹਾ ਇਹ ਗੱਲ ਕੋਈ ਭਾਣਾ ਵਰਤ ਜਾਵੇ, ਕਹਿੰਦੇ ਆਪਾਂ ਤੁਰੰਤ ਭਾਈ ਲਾਈਟਿੰਗ ਬੰਦ ਕਰੋ। ਲੋਕਾਂ ਨੇ ਕਹਿਣਾ ਕਿ ਦੇਖੋ ਜੀ ਬੰਦਾ ਮਰ ਗਿਆ ਇਹ ਲਾਈਟਿੰਗ ਲਗਾ ਰਹੇ, ਲੇਕਿਨ ਮੇਰੇ ਪਾਤਸ਼ਾਹ ਜੀ ਨੇ ਕਿਹਾ ਨਹੀਂ ਭਾਈ ਆਪਾਂ ਆਨੰਦ ਮਨਾਉਣਾ, ਖੁਸ਼ੀਆਂ ਮਨਾਉਣੀਆਂ। ਪਾਤਸ਼ਾਹ ਜੀ ਨੇ ਵਚਨ ਕੀਤਾ ਖਾਲਸਾ ਜੀ ਆ ਖੁੱਲੇ ਦੀਏ ਜਗਾਉਣਾ ਕਰੋ, ਦੀਪ ਮਾਲਾ ਕਰਨਾ ਕਰੋ। ਯਾਦ ਰੱਖੋ ਬੰਦਾ ਚਲਾਈ ਕਰਦਾ ਨਾ ਪਿਆਰਿਆ ਉੱਥੇ ਦੀਏ ਬੁਝਾਏ ਜਾਂਦੇ, ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਭਾਣਾ ਵਰਤਾਉਣਾ ਹੈ ਉਸ ਦਿਨ ਕਹਿ ਕਰਕੇ ਦੀਪ ਮਾਲਾ ਮਹਾਰਾਜ ਜੀ ਨੇ ਕਰਵਾਉਣੀ ਕੀਤੀ ਹੈ। ਪਾਤਸ਼ਾਹ ਜੀ ਨੇ ਕਿਹਾ ਹਰ ਘਰ ਦੇ ਵਿੱਚ ਹਰ ਦਰਵਾਜੇ ਦੇ ਵਿੱਚ ਦੀਏ ਜਗਾਓ ਭਾਈ,
1: ਪ੍ਰਕਾਸ਼ ਤਿਮਰ ਕੋ ਪਰ
0: ਇਸ ਤਰ੍ਹਾਂ ਪ੍ਰਕਾਸ਼ ਕਰਨਾ ਕੀਤਾ, ਇੰਨੇ ਦੀਏ ਜਗਾਏ ਗਏ ਜਿਹਦੇ ਨਾਲ ਹਨੇਰਾ ਦੂਰ ਹੋ ਗਿਆ।
1: ਗੁਰਬਾਣੀ ਕੋ
0: ਜਿੱਥੇ ਕਿੱਥੇ ਗੁਰੂ ਕੈ ਸਿੰਘ ਪਿਆਰਿਓ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਗੁਰਬਾਣੀ ਦਾ ਕੋਈ ਪਠਨ ਕਰ ਰਿਹਾ, ਪਾਠਨ ਕਰ ਰਿਹਾ, ਕੋਈ ਕੀਰਤਨ ਕਰ ਰਿਹਾ, ਕੋਈ ਵਿਚਾਰਾਂ ਪਿਆ ਕਰਦਾ,
1: ਪ੍ਰੇਮ ਪਰਮੇਸ਼ਰ ਕੇ ਮਨ
0: ਰਖਾ, ਹਰ ਕੋਈ ਗੁਰੂ ਕਾ ਸਿੱਖ ਪਰਮੇਸ਼ਰ ਜੀ ਦੇ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਜਿਹੜਾ ਹੈ ਲੱਗਿਆ ਹੋਇਆ।
1: ਤੇਰੇ ਇਕੰਤ ਆਪ ਭਗਵਾਨ
0: ਭਗਵਾਨ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਜ਼ਿਆਦਾ ਕਰਕੇ ਇਹ ਸਮਾਂ ਜਿਹੜਾ ਨਾ ਪਿਆਰਿਓ ਜਦੋਂ ਟਾਂਕੇ ਮਹਾਰਾਜ ਜੀ ਦੇ ਟੁੱਟ ਗਏ ਉਹ ਤੋਂ ਬਾਅਦ ਜ਼ਿਆਦਾ ਸਮਾਂ ਮਹਾਰਾਜ ਇਕਾਂਤ ਵਿੱਚ ਹੀ ਤੇ ਸਮਾਧੀ ਦੇ ਵਿੱਚ ਹੀ ਬਤੀਤ ਕਰਦੇ ਹਨ।
1: ਪੁੰਜ ਸਿੱਖ ਸੰਤ ਮਹਾਂ,
0: ਫਿਰ ਜਦੋਂ ਸਮਾਂ ਮਿਲਦਾ ਨਾ ਤੇ ਤਰ੍ਹਾਂ ਤਰ੍ਹਾਂ ਦੇ ਸਾਧੂ ਸੰਤ ਮਹੰਤਾਦਕ ਵੀ ਮਿਲਦੇ,
1: ਦੁਰਲਭ ਦਰਸ਼ਨ ਕਰ ਲਿਓ।
0: ਉਹ ਸਾਰੇ ਕਹਿੰਦੇ ਚਲੋ ਭਾਈ ਮਹਾਰਾਜ ਜੀ ਦੇ ਦੁਰਲਭ ਦਰਸ਼ਨ

0: ਨੇ ਜਾਗਰਣ ਕਰਕੇ ਬਤੀਤ ਕਰਨੀ ਕੀਤੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਹੇ
1: ਸਤਿਗੁਰ ਕੇ ਗੁਣ ਸਿਮਰ ਸਿਮਰ
0: ਦੇ ਨਾਲ ਗੁਰੂ ਕੇ ਸਿੱਖ ਵੀ ਪਿਆਰਿਓ ਵਾਹਿਗੁਰੂ ਜੀ ਦੇ ਸਤਿਗੁਰੂ ਮਹਾਰਾਜ ਜੀ ਦੇ ਗੁਣਾਂ ਦਾ ਗਹਿਣ ਕਰਦੇ ਸਿਮਰਨ ਕਰਦੇ ਹਨ
1: ਜਾਮ ਰਹੀ ਜਬ ਸ਼ੌਚ ਸ਼ਨਾਨੇ
0: ਜਦੋਂ ਜਾਮ ਘੜੀ ਜਦੋਂ ਰਹਿ ਗਿਆ ਸੌਂਚ ਇਸ਼ਨਾਨ ਕਰਕੇ
1: ਸ਼੍ਰੀ ਪ੍ਰਭ ਕਰਕੇ ਲਿਆ ਇਸ ਧਿਆਨ
0: ਸਤਿਗੁਰੂ ਮਹਾਰਾਜ ਜੀ ਨੇ ਪਿਆਰ

0: ਆਪਣਾ ਨਿਜ ਸਰੂਪ ਜਿਹੜਾ ਸਤ ਚਿਤ ਆਨੰਦ ਜਿਹਨੂੰ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਮਹਾਰਾਜ ਨੇ ਕਿਹਾ ਉਹ ਸੱਚ ਦਾ ਆਨੰਦ ਪਰਮਾਤਮਾ ਉਹ ਨਿਜ ਆਤਮਾ ਦੇ ਵਿੱਚ ਮਹਾਰਾਜ ਜੀ ਨੇ ਧਿਆਨ ਲਾਉਣਾ ਕੀਤਾ ਸਮਾਧੀ ਲਾ ਕਰਕੇ ਉਹਦੇ ਵਿੱਚ ਤਦਾਤਮ ਹੋ ਗਏ ਹਨ।
1: ਨਭ ਸਮ ਵਿਆਪਕ ਜੋ ਸਭ ਮਾਹੀ
0: ਜੋ ਵਾਹਿਗੁਰੂ ਜੀ ਪਿਆਰਿਓ ਆਕਾਸ਼ ਵਤ ਹਰ ਥਾਂ ਦੇ ਉੱਤੇ ਵਿਆਪਤ ਹਨ।
1: ਪਰਮਾਤਮਾ ਬਿਨ ਕੋ ਨਾਹੀ
0: ਇਹੋ ਜਿਹਾ ਪਰਮਾਤਮਾ ਤੋਂ ਇਲਾਵਾ ਕੌਣ ਹੋ ਸਕਦਾ ਪਿਆਰਿਓ ਜਿਹਦਾ ਵਾਸਾ ਜ਼ਰੇ ਜ਼ਰੇ ਦੇ ਵਿੱਚ ਹੈ।
1: ਭਵਿੱਖ ਨਾਸ਼ ਪ੍ਰਣਾਮ
0: ਜੈਸ ਵਾਹਿਗੁਰੂ ਜੀ ਦਾ ਉਸ ਨਿਰਗੁਣ ਸਰੂਪ ਦਾ ਸਰਗੁਣ ਦਾ ਨਾਸ਼ ਹੁੰਦਾ ਯਾਦ ਰੱਖਣਾ ਕਰੋ ਸਰਗੁਣ ਅਸਥਿਰ ਹੈ। ਅੱਜ ਨਜ਼ਰ ਆ ਰਿਹਾ ਜੋ ਪਾਤਸ਼ਾਹ ਜੀ ਨੇ ਕਿਹਾ ਦ੍ਰਿਸ਼ਟ ਮਾਨ ਹੈ ਸਕਲ ਮਿਥੇ ਨਾ ਜੋ ਨਜ਼ਰ ਆਉਂਦਾ ਉਹ ਮਿਥਿਆ ਹੈ ਲੇਕਿਨ ਜੋ ਨਜ਼ਰ ਨਹੀਂ ਆਉਂਦਾ ਸਤ ਚਿੱਤ ਆਨੰਦ ਉਹ ਪਰਮਾਤਮਾ ਜਿਹੜਾ ਨਿਰਗੁਣ ਸਰੂਪ ਪਰਮਾਤਮਾ ਉਹ ਤ੍ਰਈ ਕਾਲ

0: ਉਹਨੂੰ ਸੱਤ ਕਹਿ ਕਰਕੇ ਸੰਬੋਧਨ ਕਰਨਾ ਕੀਤਾ। ਇੱਕ ਪਿਆਰਿਓ ਦੇਖੋ ਯਾਦ ਰੱਖੋ ਕਿ ਇੱਕ ਸੰਸਕ੍ਰਿਤ ਦੇ ਵਿੱਚ ਹੁੰਦਾ ਸਤਿਅ, ਯਯੇ ਦੇ ਨਾਲ ਇੱਕ ਹੁੰਦਾ ਸੱਤ। ਬੋਲਣ ਦੇ ਵਾਚਕ ਦੇ ਵਿੱਚ ਆਵੇ ਨਾ ਪਿਆਰੇ ਉਹਨੂੰ ਸੱਤਿਅ ਬੋਲਦੇ, ਮੈਂ ਸੱਤਿਅ ਬੋਲ ਰਿਹਾ ਹਾਂ, ਲੇਕਿਨ ਜਦੋਂ ਤ੍ਰੈਕਾਲ ਆਬਾਦ ਦੇ ਵਿੱਚ ਆਵੇ ਉਹਨੂੰ ਸੱਤ ਬੋਲਦੇ ਹਨ। ਤੇ ਮਹਾਰਾਜ ਨੇ ਕਿਹਾ ਨਾ ਆਦ ਸੱਚ, ਸੱਚ ਬੋਲੋ ਸੱਤ ਬੋਲੋ ਇੱਕੋ ਹੀ ਗੱਲ ਹੈ। ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਹੁਣ ਵੀ ਤੇ ਅੱਗੇ ਸਦਾ ਸੱਤ ਉਹ ਪਰਮਾਤਮਾ ਰਹਿਣ ਵਾਲਾ। ਸਭ ਕਹੋ ਆਦ ਸਤੇ, ਜੁਗਾਦ ਸਤੇ, ਸਦਾ ਸਦਾ ਸਤੇ, ਹਰ ਧਿਆਏ ਹਰੇ ਸੇ ਹੋਨਾ। ਉੱਥੇ ਸੱਤ ਕਰਕੇ ਬਚਨ ਆਇਆ, ਆਦ ਅੰਤ ਤੇ ਸਦਾ ਸੱਤ ਉਹ ਪਰਮਾਤਮਾ ਸੱਤ ਕਰਕੇ ਵਰਤਣ ਵਾਲਾ।
1: ਮਾਇਆ ਜਗਤ ਅਵਿਦਿਆ
0: ਨਾਲ ਇਹ ਸੰਸਾਰ ਦੇ ਵਿੱਚ ਇਹ ਅਵਿਦਿਆ ਰੂਪੀ ਮਾਇਆ ਜੋ ਹੈ,
1: ਜਿਸ ਬਿਹੀਨ ਜੋੜ ਸਤ ਬਿਖਾਦ,
0: ਜਿਸ ਬਿਹੀਨ ਜੜ ਸਹਿਤ ਬਿਖਾਦ, ਭਾਵ ਕੇ ਇਹ ਮਾਇਆ ਜੜ

0: ਸਤ ਚੇਤਨ ਨੂੰ ਕੱਟ ਕਰ ਦਿਓ ਤੇ ਉਸ ਵੇਲੇ ਜੜ ਜੜ ਰਹਿ ਜਾਂਦਾ। ਮੈਂ ਇੱਕ ਹਲਕਾ ਜਿਹਾ ਦ੍ਰਿਸ਼ਟਾਂਤ ਦਵਾਂ, ਆਹ ਪੱਖਾ ਆਪ ਜੀ ਦੇਖੋ ਉੱਤੇ ਚੱਲ ਰਹੇ ਕਿ ਨਹੀਂ ਚੱਲ ਰਹੇ। ਇਹ ਕਿਉਂ ਚੱਲਦੇ? ਕਿਉਂਕਿ ਪਿਆਰਿਓ ਇਹਦੇ ਅੰਦਰ ਨਾ ਆਪਾਂ ਤਾਰਾਂ ਜੋੜੀਆਂ ਹੋਈਆਂ, ਉਹ ਬਿਜਲੀ ਦੌੜ ਰਹੀ ਹੈ ਤਾਂ ਚੱਲਦਾ। ਜੇ ਪਿਆਰਿਓ ਦੇਖੋ ਬਿਜਲੀ ਦੀ ਤਾਰ ਕੱਢ ਦਿਓ, ਪੱਖਾ ਉਸੇ ਵੇਲੇ ਰੁਕ ਜਾਏਗਾ, ਜੜ ਰਹਿ ਜਾਵੇਗਾ। ਅੱਜ ਆਪਾਂ ਨੂੰ ਪੱਖਾ ਦਿਖ ਰਿਹਾ, ਬਿਜਲੀ ਥੋੜ੍ਹੀ ਦਿਸ ਰਹੀ ਹੈ। ਕਿਸੇ ਨੂੰ ਬੋਲੋ ਕਿ ਭਾਈ ਕੀ ਚੱਲ ਰਿਹਾ, ਉਹਨੇ ਕਹਿਣਾ ਜੀ ਪੱਖਾ ਚੱਲ ਰਿਹਾ, ਏਸੀ ਚੱਲ ਰਿਹਾ। ਲੇਕਿਨ ਉਹਨੇ ਇਹ ਥੋੜ੍ਹੀ ਕਹਿਣਾ ਜੀ ਕਿ ਬਿਜਲੀ ਚੱਲ ਰਹੀ ਹੈ, ਕਰੰਟ ਚੱਲ ਰਿਹਾ ਹੈ, ਨੈਗੇਟਿਵ ਪੋਜ਼ਿਟਿਵ ਚੱਲ ਰਿਹਾ, ਉਹਨੇ ਇਹ ਨਹੀਂ ਬੋਲਣਾ। ਇਸ ਤਰ੍ਹਾਂ ਹੀ ਪਿਆਰਿਓ ਦੇਖੋ, ਜਦੋਂ ਨਜ਼ਰ ਆਉਂਦਾ ਜੜ ਨਜ਼ਰ ਆਉਂਦਾ, ਚੇਤਨ ਅੰਦਰ ਹੁੰਦਾ, ਲੇਕਿਨ ਚੇਤਨ ਕਰਕੇ ਜੜ ਚੇਤਨ ਹੋ ਜਾਂਦਾ। ਚੇਤਨ ਨੂੰ ਕੱਢ ਦਿਓ ਤੇ ਜੜ ਜਿਹੜਾ ਨਾ ਉਹ ਸਦਾ ਲਈ ਜੜ ਬਣ ਜਾਂਦਾ। ਬਿਜਲੀ ਦੀ ਤਾਰ ਕੱਢ ਦਿਓ ਪਿਆਰਿਓ, ਫਿਰ ਦਿਖਾਓ ਇਹ ਪੱਖੇ ਨੂੰ, ਏਸੀ ਨੂੰ ਚਲਾ ਕਰਕੇ, ਫਿਰ ਉਹ ਨਹੀਂ ਚੱਲ ਸਕਦਾ। ਇਸ ਤਰ੍ਹਾਂ ਸਰੀਰ ਸਾਡਾ ਜਿਹਾ ਸਾਰਾ ਜਿੰਨਾ ਵੀ ਇਹ ਜੜ ਵੱਤ, ਇਹ ਮਾਇਆ ਵੱਤ ਹੈ, ਇਹਦੇ ਅੰਦਰ ਸੱਚ ਦਾ ਆਨੰਦ ਪਰਮਾਤਮਾ ਦਾ ਵਾਸਾ, ਤਾਂ ਕਰਕੇ ਇਹ ਜੜ ਚੇਤਨ ਹੋ ਕਰਕੇ ਪਾਸ ਰਿਹਾ। ਉਹੀ ਬੰਦੇ ਦੇ ਅੰਦਰ ਆਤਮਾ ਨਿਕਲ ਜਾਵੇ ਪਿਆਰਿਓ, ਰੂਹ ਨਿਕਲ ਜਾਵੇ, ਸਰੀਰ ਜੜ ਪੈ ਜਾਂਦਾ। ਫਿਰ ਉਹਨੂੰ ਬੋਲੋ ਕਿ ਭਾਈ ਆ ਤੇਰਾ ਹੱਥ ਹਿਲਾ ਭਾਈ, ਫਿਰ ਉਹ ਹਿਲਾ ਸਕਦਾ। ਉਹਨੂੰ ਬੋਲੋ ਅੱਖਾਂ ਬੰਦ ਕਰ, ਉਹ ਨਹੀਂ ਕਰ ਸਕਦਾ। ਇਸ ਤਰ੍ਹਾਂ ਹੀ ਪਿਆਰਿਓ ਪਾਤਸ਼ਾਹ ਜੀ ਕਹਿੰਦੇ ਕਿ ਖਾਲਸਾ ਜੀ ਓ ਇਹ ਮਾਇਆ ਜੜ, ਇਹਦੇ ਵਿੱਚ ਚੇਤਨ ਸੱਤਾ ਜੋ ਹੈ ਪ੍ਰਮਾਤਮਾ ਵਾਹਿਗੁਰੂ ਜੀ ਦੀ ਹੈ।
1: ਚੇਤਨ ਨਾਮ
0: ਇਸ ਕਰਕੇ ਪ੍ਰਮਾਤਮਾ ਨੂੰ ਆਪਾਂ ਚੇਤਨ ਬੋਲਦੇ ਹਾਂ, ਜਿਹਦੇ ਨਾਲ ਚੇਤਨ ਸ਼ਕਤੀ ਦੇ ਨਾਲ ਮਨ ਵੀ ਜੜ ਹੈ, ਬੁੱਧੀ ਵੀ ਜੜ ਹੈ, ਤਨ ਵੀ ਜੜ ਹੈ। ਇਹਦੀ ਚੇਤਨ ਸੱਤਾ ਪ੍ਰਾਪਤ ਕਰਕੇ ਇਹ ਸਾਰੇ ਜੜ ਜਿਹੜੇ ਹਨ ਚੈਤਨਯਤਾ ਨੂੰ ਪ੍ਰਾਪਤ ਹੋ ਜਾਂਦੇ ਹਨ। ਇੱਕ ਉਹ ਜਿਹੜਾ ਸੱਤ ਨੂੰ ਜਦੋਂ ਆਪਾਂ ਚੇਤਨਯ ਪ੍ਰਮਾਤਮਾ ਨੂੰ ਕੱਢ ਦਿਓ ਤਾਂ ਹਰ ਪਾਸੇ ਦੁੱਖ ਹੀ ਦੁੱਖ ਹੈ।
1: ਆਨੰਦ ਬੂੰਦ ਜਿਸ
0: ਹੁਣ ਆ ਮਹਾਰਾਜ ਜੀ ਕਹਿੰਦੇ ਕਿ ਖਾਲਸਾ ਜੀ ਉਹ ਇਹ ਵਿਸ਼ੇ ਦੇ ਵਿੱਚ ਜਿਹੜਾ

0: ਨੂੰ ਭੋਗਦੇ ਹਾਂ। ਹੁਣ ਭੋਗ ਦਾ ਮਤਲਬ ਸਿਰਫ ਪਿਆਰਿਆ ਉਹਨੂੰ ਵਿਸ਼ੇ ਦੇ ਵਿੱਚ ਨਹੀਂ ਲੈਣਾ, ਸੈਕਸ ਵਿੱਚ ਨਹੀਂ ਲੈਣਾ, ਪ੍ਰਸ਼ਾਦਾ ਵੀ ਛਕਦੇ ਹਾਂ ਉਹ ਵੀ ਭੋਗ ਹੈ, ਕੰਨਾਂ ਦੇ ਨਾਲ ਆਪਾਂ ਵਧੀਆ ਸਰਵਣ ਕਰਦੇ ਹਾਂ ਇਹ ਵੀ ਭੋਗ ਹੈ, ਅੱਖਾਂ ਦੇ ਨਾਲ ਵਧੀਆ ਆਪਾਂ ਦ੍ਰਿਸ਼ ਵੇਖਦੇ ਹਾਂ ਇਹ ਵੀ ਭੋਗ ਹੈ। ਹੁਣ ਇਹਦਾ ਮਤਲਬ ਕਿ ਭੋਗ ਦੇ ਵਿੱਚ ਰਸ ਹੈ ਪਿਆਰਿਓ, ਆਨੰਦ ਹੈ, ਸੁੱਖ ਮਿਲਦਾ, ਆਨੰਦ ਮਿਲੇਗਾ, ਰਸ ਆਵੇਗਾ, ਲੇਕਿਨ ਇਹ ਰਸ ਬਹੁਤ ਛੋਟਾ ਕਿਣਕਾ ਮਾਤਰ ਹੈ, ਸ਼ਣ ਪੰਗੁਰ ਹੈ। ਪਰਮਾਤਮਾ ਦੀ ਪ੍ਰਾਪਤੀ ਦਾ ਰਸ ਜਿਹੜਾ ਪਿਆਰੇ ਉਹ ਸਾਗਰ ਦੇ ਵੱਤ ਹੈ, ਇੱਕ ਪਾਸੇ ਵਿਸ਼ਿਆਨੰਦ ਬੂੰਦ ਵੱਤ ਤੇ ਪਰਮਾਨੰਦ ਜਿਹੜਾ ਨਾ ਇਹ ਬ੍ਰਹਮ ਗਿਆਨ ਦਾ ਆਨੰਦ ਜਿਹੜਾ ਇਹ ਸਾਗਰ ਦੇ ਵੱਤ ਹੈ। ਜਿਹੜੇ ਮਹਾਂਪੁਰਖਾਂ ਦੀ ਮਹਾਰਾਜ ਨੇ ਕਿਹਾ ਕਿ ਭਾਈ ਸਾਡੀ ਬਿਰਤੀ ਨਾ ਉਸ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਉਸ ਆਨੰਦ ਸਰੂਪ ਦੇ ਵਿੱਚ ਟਿੱਕੀ ਹੋਈ ਹੈ। ਹੁਣ ਜਿਹੜੇ ਅਗਿਆਨੀ ਜੀਵ ਜਿਹੜੇ ਹੁੰਦੇ ਹਨ
1: ਕਿਰਪਾ ਸਮਝੈ ਗੁਰ ਆਸ਼ੇ,
0: ਉਹਨਾਂ ਨੂੰ ਲੱਗਦਾ ਕਿ ਭਾਈ ਇਹ ਤਾਂ ਵਿਨਾਸ਼ ਹੋ ਗਿਆ, ਇਹ ਤਾਂ ਖਤਮ ਹੋ ਗਿਆ, ਭਾਈ ਖੇਲ ਖਤਮ ਹੋ ਗਿਆ। ਨਹੀਂ ਭਾਈ, ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਫਿਰ ਉਹਨਾਂ ਨੂੰ ਸੋਝੀ ਹੁੰਦੀ ਹੈ, ਗਿਆਨ ਦੀ ਪ੍ਰਾਪਤੀ ਹੁੰਦੀ ਹੈ।
1: ਸਥੂਲ ਤੇ ਲੀਨ ਹਟਾਏ,
0: ਫਿਰ ਉਹ ਮਹਾਂਪੁਰਖ ਕੀ ਕਰਦੇ ਆ, ਗੁਰਮੁਖ ਪਿਆਰੇ ਸਤਿਗੁਰੂ ਮਹਾਰਾਜ ਗੁਰਬਾਣੀ ਦੇ ਨਾਲ ਜੁੜ ਕਰਕੇ ਉਹ ਆਪਣੀ ਬਿਰਤੀ ਜਿਹੜੀ ਹੈ ਇਹ ਵਿਸ਼ੇ ਆਨੰਦ ਤੋਂ ਹਟਾ ਕਰਕੇ ਪਰਮਾਨੰਦ ਦੇ ਨਾਲ ਉਹ ਜੋੜਦੇ ਹਨ। ਹੁਣ ਪਿਆਰਿਓ ਆਪ ਮੈਂ ਬੇਨਤੀ ਕਰਾਂ, ਜਿੰਨੇ ਵੀ ਆਪਾਂ ਬੈਠੇ ਹੋਏ ਹਾਂ, ਜੋ ਵੀ ਪਾਠ ਕਰ ਰਿਹਾ, ਸੇਵਾ ਕਰ ਰਿਹਾ, ਕੀਰਤਨ ਕਰਦਾ, ਕਥਾ ਕਰਦਾ, ਕੀਰਤਨ ਕਥਾ ਸਰਵਣ ਕਰਦਾ, ਇਕਾਂਤ ਦੇ ਵਿੱਚ ਬੈਠ ਕਰਕੇ ਰਸ ਲੈਂਦਾ ਨਾ ਪਿਆਰਿਓ, ਯਾਦ ਰੱਖੋ ਉਹ ਆਪਣੀ ਬਿਰਤੀ ਜਿਹੜੀ ਹੈ ਉਹ ਉਸ ਸਤ ਚਿੱਤ ਆਨੰਦ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਉਹ ਜੋੜਨ ਦਾ ਯਤਨ ਕਰ ਰਿਹਾ ਹੈ। ਇਹ ਸਾਨੂੰ ਯਾਦ ਰੱਖਣਾ ਚਾਹੀਦਾ। ਜਿੰਨੇ ਵੀ ਹਨ ਪਿਆਰਿਓ ਜਿਹੜੇ ਵੀ ਭਗਤੀ ਕਰਦੇ ਕਿਸੇ ਵੀ ਤਰ੍ਹਾਂ ਦੇ ਨਾਲ, ਹੁਣ ਪਿਆਰਿਓ ਕਈ ਕੀਰਤਨ ਸੁਣਦੇ, ਕਈ ਕਥਾ ਸੁਣਦੇ ਹਨ, ਕਿ ਉਹਨਾਂ ਨੂੰ ਕੋਈ ਪੈਸਾ ਥੋੜ੍ਹੀ ਮਿਲਦਾ, ਕਿ ਕੋਈ ਤੋਂ ਉਹਨਾਂ ਨੂੰ ਥੋੜ੍ਹੀ ਕਹਿੰਦਾ ਕਿ ਆ ਭਾਈ ਆ ਕੀਰਤਨ ਸਰਵਣ ਕਰ ਤੇ ਇੱਕ ਘੰਟਾ ਕੀਰਤਨ ਸਰਵਣ ਕਰੇਗਾ ਮੈਂ ਤੈਨੂੰ 100 ਦਮੜਾ ਦਵਾਂਗਾ, ਉੱਥੇ ਵਿਆਪਾਰ ਹੋਵੇਗਾ। ਇੱਕ ਆਨੰਦ ਹੀ ਆਉਂਦਾ ਨਾ ਪਿਆਰੇ, ਇੱਕ ਰਸ ਹੀ ਆਉਂਦਾ, ਔਰ ਰਸ ਲੈਣ ਦੇ ਲਈ ਕੋਈ ਕੀਰਤਨ ਦੇ ਵਿੱਚੋਂ, ਕਥਾ ਦੇ ਵਿੱਚੋਂ, ਬਾਣੀ ਦੇ ਵਿੱਚੋਂ, ਇਤਿਆਦਿਕ ਸੇਵਾ ਸਿਮਰਨ ਦੇ ਵਿੱਚੋਂ ਆ ਕਰਕੇ ਉਹ ਰਸ ਪ੍ਰਾਪਤ ਕਰਦੇ ਹਨ।
1: ਸੂਖਮ ਕੇ ਵਿਚਾਰ ਮਨ
0: ਲਾਏ, ਫਿਰ ਉਹ ਗੁਰਮੁਖ ਪਿਆਰੇ ਨਾ ਉਹ ਮਨ ਨੂੰ ਸੂਖਸ਼ਮ ਬਣਾ ਲੈਂਦੇ, ਸੂਖਸ਼ਮ ਦੀ ਵਿਚਾਰ ਕਰਦੇ,
1: ਰੱਜੂ ਸਰਪ ਜਗਤ ਕੋ ਜਾਣ,
0: ਉਹ ਨਾ ਉਹ ਰੱਜੂ ਵਾਂਗੂ ਨਾ ਸਰਪ ਨੂੰ ਜਾਣ, ਸਰਪ ਵੱਧ ਜਗਤ ਨੂੰ ਜਾਣਦੇ ਹਨ।
1: ਸਤ ਸਰੂਪ ਆਪ ਨੂੰ
0: ਮਾਨ, ਉਹ ਜਾਣ ਲੈਂਦੇ ਕਿ ਭਾਈ ਸਾਡਾ ਨਿਜ ਸਰੂਪ ਜਿਹੜਾ ਨਾ ਉਹ ਸਤ ਚਿੱਤ ਆਨੰਦ ਉਹ ਸਰੂਪ ਹੈ, ਉਹ ਮਾਇਆ ਤੋਂ ਹਟ ਕਰਕੇ ਉਹ ਉਸ ਪਰਮਾਤਮਾ ਉਸ ਨਿਰਵਿਕਾਰ ਦੇ ਨਾਲ ਆਪਣੀ ਬਿਰਤੀ ਨੂੰ ਜੋੜਦੇ ਹਨ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮੁਆਫੀ ਬਖਸ਼ਣੀ ਅੱਗੇ ਤੋਂ ਸਮਤ, ਆਓ ਸਾਰੇ ਗਾਜ ਵੱਜ ਕਰਕੇ

ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀ ਅੱਗੇ ਜੋ ਸਮਾਧਾਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦੇ ਹਾਂ। ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ।

गुरु ने घटा अतकाल।

ਕਲ ਪਥਰ ਮਹਿ ਜੰਤ ਉਪਾਏ ਤਾਕਾ ਰਜਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤਹੁ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ

ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇ

ਕਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀ ਅਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸਮਾਥਾ, ਸ੍ਰੀ ਅਸਕੇ

ਚੌਪਈ ਸਮ ਸਤਰੈ ਸਹਿਸ ਬਣੀ ਜੈ ਅਰਧ ਸਹਿਸ ਹੁਣ ਤੀਨ ਕਹੇ ਜੈ ਬਾਦ ਉਸ ਦੀ ਅਸ਼ਟਮੀ ਰਵਾਰਾ ਤੀਰ ਸਤ ਦਰਵ ਗ੍ਰੰਥ।

ਹਮਰੇ ਸੰਘਾਰੋ ਸਭ ਪ੍ਰਥਮ ਦਰੋ ਭਗਵਤ ਕੋ

ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਹ ਛੁਐ ਸਕੈ ਨ ਕੋਈ ਸਮ ਸਤਰੈ ਸਹਿਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਸਭ ਦੋਤ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨ।

ਸਭ ਨਾ ਕਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਸਭ ਗਵਾਈਆਂ ਕਰ ਸ਼ਾਮ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤਿਰੈ ਛੜ ਜਾਹੇ ਭਉ ਜਲ ਬਿਖਮ ਅਸਗਾਹੁ ਗੁਰ

ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ ਜਗ ਮਹਿ ਉੱਤਮ ਕਾ

ਹੈ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਸ਼੍ਰੀ ਵਾਹਿਗੁਰੂ ਜੀ ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸਚਿਆਰ

ਸਰਬਸ ਸਮੂਹ ਖਾਲਸਾ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸਨ ਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ ਅਕਾਲਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਬੋਲੋ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਦਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਏ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: 내가 갈리바바 불라 승디 낸 승디다.
1: 벌레

대가 갈리바바 불라 승디 냉 승디다.

ਸਿਰਦਾਇਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ਹਿਰ ਪੰਜਾਬ।

சிறிதாய்வா.

0: ਚਿੰਗੀ ਮਾਰ
1: ਬੋਲੇ।

कृपा कल के दर्शन में दान।

ਸਤਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਇੱਥੇ ਕਿ ਤੱਕ ਤਾਂ ਆ ਸਕਦੀ ਹੈ। ਦੂਜਾ ਲਾ ਕੇ ਵੇਖੋ ਨਾ ਕਿੱਥੇ ਤੈਨੂੰ। ਗਾਹ ਨੂੰ ਕਰ ਲਾ ਹੋਰ। ਖਿੱਚ ਕੇ ਲਿਆ ਕਿੱਥੇ ਕਿੱਦਾਂ ਕਹਾਉਂਦਾ।

Olha lá, Maicon. ਹਾਂ ਜੀ ਠੀਕ ਹੈ ਵਾਹਿਗੁਰੂ ਜੀ ਉਹਦਾ ਤਾਰ ਦਾ ਹੱਲ ਕੋਈ ਕਰ ਦਿਓ ਉਹ ਕੂਲਰ ਤੋਂ ਲਾ ਲਈਏ ਨਹੀਂ ਉੱਠ ਗਿਆ ਆ ਤਾਰ ਫਸੀ ਵਿੱਚ ਕੱਢ ਖੋਲ ਕੇ ਢਿੱਲਾ ਕਰ ਢਿੱਲਾ ਕਰਨਾ

ਵਾਹਿਗੁਰੂ ਜੀ, ਵਾਹਿਗੁਰੂ। ਇਹਦੇ ਨਾਲ ਟੱਚ ਹੀ ਕਰ ਲਓ।

그런 게

0: ਇੱਥੇ ਹੋਣੀ ਹੈ ਤਾਂ ਲੱਗਣੀ ਕੱਚ
1: ਵਾਹਿਗੁਰੂ ਜੀ।

0: Son complicadas.
1: Vaheguru ji, Vaheguru.

Ué, tudo. Vai, cru. Vai, grude. Vai, grude. Vai, grude. Vai, grude.

वाहेगुरु जी, वाहेगुरु जी।

صاحب کلگیتر پادشاہ تن تن تن تن گرو گوبند سنگھ صاحب سچے پاتشاہ دے جگا جگانترا تو کل جگ دے وچ ولکھنتا والے اتہاس دے پاون پوتر تخت صاحب شری اوچل نگر تخت سچ کھنڈ شری حضور صاحب وکھے ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਪਾਤਸ਼ਾਹ ਦੇ ਪਾਵਨ ਪਵਿੱਤਰ ਤਖ਼ਤ ਤੇ ਕੁਝ ਜੋਦੜੀਆਂ ਕੁਝ ਬੇਨਤੀਆਂ ਆਏ ਤੇ ਸਾਰੇ ਇਸੇ ਕਾਰਜ ਕਰਕੇ ਆ। ਕੋਈ ਗੁਰਪਦ ਰੂਪ ਵਿੱਚ ਕਰ ਲੈਂਦਾ, ਕੋਈ ਕਥਾ ਕਰਕੇ ਅਰਦਾਸ ਕਰਦਾ, ਕੋਈ ਕੀਰਤਨ ਕਰਕੇ ਬੇਨਤੀ ਕਰਦਾ। ਹਰ ਕਿਸੇ ਦਾ ਵੱਖਰਾ ਵੱਖਰਾ ਢੰਗ ਹੈ ਉਹਨੂੰ ਗਾਉਣ ਦਾ, ਉਹਦੀ ਬਖਸ਼ਿਸ਼ ਲੈਣ ਦਾ। ਜੀ ਤੇ ਗੁਰੂ ਸਾਹਿਬ ਦੇ ਚਰਣਾਂ 'ਚ ਖੜ ਕੇ ਮੁੱਖ ਤੋਂ ਕੁਝ ਬੋਲਣਾ ਵੀ ਨਹੀਂ, ਪਰ ਅੰਦਰ ਦੀ ਸਿਮਰਤੀ ਗੁਰੂ ਸਾਹਿਬ ਦੇ ਨਾਲ ਚੱਲ ਰਹੀ ਹੈ ਅਟੈਚਮੈਂਟ। ਮਹਾਂਪੁਰਸ਼ ਬਚਨ ਕਰਦੇ ਹੁੰਦੇ, ਜਿਹੜਾ ਗੁਰੂ ਕਾ ਬਖਸ਼ਿਆ ਗਿਆ ਨਾ, ਉਹਦੇ ਵਿੱਚ ਸਭ ਬਰਕਤਾਂ ਹੀ ਆ ਜਾਂਦੀਆਂ। ਹਰ ਟਾਈਮ ਗੁਰੂ ਦੀ ਬਖਸ਼ਿਸ਼ ਦਾ ਦਾਨ ਹੀ ਮੰਗਦਾ ਰਹੇ ਜੀ, ਮਨ ਚਾਹੇ ਅੰਦਰ ਕਿਰਪਾ ਕਰਿਓ, ਗੁਣਾ ਨਾ ਵੇਖਿਓ। ਜੇ ਵੇਖਣ ਲੱਗ ਪਏ ਲਿਸਟ ਬਹੁਤ ਲੰਬੀ ਆ ਜਾਏਗੀ, ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੇ ਬਚਨ ਨਾਲ ਹਰ ਜੀ ਉਹ ਲਿਖਿਆ ਵਾਰ ਨਾ ਆਵੇ, ਫਿਰ ਤੇ ਵਾਰੀ ਨਹੀਂ ਆਉਣੀ ਪਾਤਸ਼ਾਹ। ਤੂੰ ਬਖਸ਼ ਮਿਲਾਵਣ ਹਾਰ, ਕਿਰਪਾ ਕਰਕੇ ਬਖਸ਼ ਕੇ ਮੇਲਾ ਕਰ ਲਓ। ਬੜਾ ਸਮਾਂ ਹੋ ਗਿਆ ਵਿਛੜਿਆਂ ਨੂੰ, ਸਰੀਰ ਕਰਕੇ ਕਿਤੇ ਵੀ ਰਹਿੰਦੇ ਹਾਂ, ਕਿਰਤ ਦੇ ਵਿਹਾਰ ਦੇ ਨਾਲ, ਧੰਦੇ ਦੇ ਵਿਹਾਰ ਧੰਦੇ ਦੇ ਨਾਲ ਕਿਤੇ ਵੀ ਕਿਤੇ ਸੰਸਾਰ ਭਰ ਵਿੱਚ ਹਾਂ, ਪਰ ਸੁਰਤ ਕਰਕੇ ਜੁੜੇ ਰਹੀਏ ਪਾਤਸ਼ਾਹ। ਕਿਰਪਾ ਕਰਿਓ, ਗਣਿਓ ਨਾ, ਗਿਣਤੀ ਨਾ ਕਰਿਓ। ਗਣ ਵੇਖਣ ਲੱਗ ਪਏ ਫਿਰ ਤੇ ਲੰਘਿਆ ਜਾਣਾ ਹੀ ਨਹੀਂ। ਕਿੱਡੀ ਕੁ ਲੰਬੀ, ਜਦੋਂ ਸਾਹਿਬਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਬਚਨ ਕਰਤਾ, ਕਦੀ ਵੀ ਨਹੀਂ ਛੁੱਟਿਆ ਜਾਣਾ। ਫਿਰ ਤੇ ਲਿਖਿਆ ਕਤੈ ਨਾ ਛੁੱਟੀ ਹੈ, ਕਦੀ ਵੀ ਨਹੀਂ ਛੁੱਟਿਆ ਜਾਣਾ। ਖਿੰਨ ਖਿੰਨ ਭੁੱਲਣ ਹਾਰ, ਮੈਨੂੰ ਆਪਣੇ ਗੁਣਾ ਸਾਰੇ ਹੀ, ਜਿੰਨੇ ਪੁਰਬਲੇ ਜਨਮਾਂ 'ਚ ਕਿੰਨੇ ਕੀਤੇ ਉਹ ਤੇ ਗਿਣਤੀ ਨਹੀਂ, ਹੁਣ ਕਿੰਨੇ ਹੋਏ ਮਨ ਜਾਣਦਾ ਦੇਗਾ। ਜੇ ਵੇਖਣ ਲੱਗ ਪਏ ਵੀ ਇਕੱਲੇ ਇਕੱਲੇ ਦੇ ਹਿਸਾਬ ਕਿਤਾਬ ਮੋਰਾ, ਬਰਾਬਰ ਜਪ ਕਰ ਲਾਂਗਾ, ਤਪ ਕਰ ਲਾਂਗਾ, ਸੇਵਾ ਕਰ ਲਾਂਗਾ, ਤੇ ਪੋਸੀਬਲ ਹੀ ਨਹੀਂ। ਗੁਨਾਹਾਂ ਦੀ ਲਿਸਟ ਤੇ ਬਹੁਤ ਲੰਬੀ ਹੈ, ਤੇ ਬੇਨਤੀ ਹੋਈ ਹੈ ਪਾਤਸ਼ਾਹ ਕਿਰਪਾ ਕਰਿਓ, ਝਾਤੀ ਹੋਈ ਨਾ ਪਾਇਓ ਪਾਤਸ਼ਾਹ, ਮੇਰਾ ਕਰਕੇ, ਮੇਰਾ ਦੀ ਨਜ਼ਰ ਕਰਕੇ ਨਾ ਪਾਤਸ਼ਾਹ, ਬਖਸ਼ਿਸ਼ ਦੇ ਘਰ ਵਿੱਚ ਆ ਕੇ ਗੁਣਾ ਬਖਸ਼ ਦਿਓ। ਜੇ ਗਿਣਤੀ ਕਰਨ ਲੱਗ ਪਏ ਫਿਰ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਕੋਈ

ਨਹੀਂ ਛੁੱਟਿਆ ਜਾਣਾ ਪਾਸ਼ਾ ਲੇਖਾ ਕੀਤਿਆਂ ਕਿਰਪਾ ਕਰਿਓ ਮਿਹਰਾਂ ਦੀ ਕਰ ਨਦਰ ਕਰਕੇ ਨਾ ਵਾਲੀ ਕੇ ਨਾ ਦੇ ਵਾਇਓ ਪਾਸ਼ਾ ਕਰਮ ਦਾ ਹਿਸਾਬ ਕਿਤਾਬ ਵੀ ਮੇਟ ਦਿਓ ਬਹੁਤੀ ਬਖਸ਼ਿਸ਼ ਦਾ ਪਾਤਰ ਬਣ ਜਾਵੇ ਤੇ ਰੂਹ ਅੰਦਰੋਂ ਆਵਾਜ਼ ਦਿੰਦੀ ਹੈ ਜੀ ਨਹੀਂ ਤੇ ਬਾਕੀ ਤੇ ਸਾਰਾ ਜਿੰਨਾ ਸਾਧ ਸੰਗਤ ਹੈਗਾ ਵਰਤ ਵਰਤਾਰਾ ਉਹ ਇੱਥੇ ਕਦਾਈ ਹੈ ਆਸ ਰੱਖ ਕੇ ਬੈਠੇ ਰਹੀਏ ਕਿਰਪਾ ਕਰੋ ਪਾਸ਼ਾ ਆਸ ਤੇ ਹੈ ਨਾ ਭਾਵੇਂ ਵਕਤ ਲੰਘ ਗਿਆ ਚਿਰ ਲੰਘ ਗਏ ਜਨਮ ਲੰਘ ਗਏ ਸਾਲ ਤੇ ਛੱਡੋ ਜਨਮ ਲੰਘ ਗਏ ਆਸ ਤੇ ਹੈ ਮਿਲਣ ਦੀ ਆਸ ਹੈ ਕਿਰਪਾ ਕਰੋ ਧੰਨ ਬਾਬਾ ਬੁੱਢਾ ਸਾਹਿਬ ਜੀ ਕਲਗੀਧਰ ਪਾਤਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਮ ਪਿਤਾ ਦਾਦਾ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ 'ਚ ਸੀਸ ਰੱਖਿਆ ਸਰੀਰ ਛੱਡਣ ਦਾ ਵਕਤ ਹੈ ਤੇ ਬਚਨ ਇਹੀ ਨੇ ਪਾਤਸ਼ਾਹ ਕਿਰਪਾ ਕਰੋ ਇੱਕ ਵਾਰੀ ਰਸਨਾ ਤੋਂ ਬਚਨ ਕਰ ਦਿਓ ਬੁੱਢਾ ਤੈਨੂੰ ਬਖਸ਼ ਦਿੱਤਾ ਇਸ ਮੰਜ਼ਿਲ ਤੇ ਜਾ ਕੇ ਸਦੀਆਂ ਝਾੜੂ ਮਾਰ ਕੇ ਵੀ ਗੁਰੂ ਘਰ ਵਿੱਚ 100 ਤੋਂ ਉੱਪਰ ਸਾਲ ਦਾ ਵਕਤ 112-13 ਰੱਖ ਲਓ ਸਦੀ ਤੋਂ ਉੱਪਰ ਦਾ ਵਕਤ ਗੁਰੂ ਚਰਨਾਂ ਚ ਲੰਘਾ ਕੇ ਪੈਰ ਪੈਰ ਤੇ ਸੇਵਾ ਪੈਰ ਪੈਰ

ਚਕੋਰ ਦੀ ਚੰਦਰਮੇ ਨਾਲ ਪ੍ਰੀਤ ਹੈ ਪਾਸ਼ਾ, ਏਦਾਂ ਦੀ ਅੰਦਰੋਂ ਸਨੇਹ ਜਾਗ ਪਵੇ ਆਪ ਜੀ ਦੇ ਨਾਲ, ਗੰਢ ਪਈ ਰਵੇ, ਅਰਦਾਸ ਰੂਪੀ ਬਚਨ ਹਰ ਟਾਈਮ ਆਪ ਜੀਆਂ ਦੇ ਤੱਕ ਹਿਰਦੇ ਤੋਂ ਪਹੁੰਚਦੇ ਰਹਿਣ, ਮਨ ਪਿਆਰ ਵਿੱਚ ਰੰਗਿਆ ਰਵੇ, ਜਿਹੜਾ ਅੰਦਰੋਂ ਕਰਕੇ ਜੁੜਿਆ ਰਹਿੰਦਾ ਬਾਹਰਲੀ ਚਲਾਕੀ ਚਤੁਰਾਈ ਤੋਂ ਬਹੁਤ ਬਚ ਜਾਂਦਾ ਹੈ ਜੀ। ਤੇ ਜਿੰਨਾ ਦੁਖੀ ਹੈ ਕਲਪਤ ਹੈ ਮਨ, ਉਹਨਾਂ ਚਤੁਰਾਈ ਚਲਾਕੀ ਕਰਕੇ ਹੀ ਹੈ। ਸੋ ਇਹ ਦਾਨ ਮੰਗੀਏ ਮਹਾਂਪੁਰਸ਼ਾਂ ਦਾ, ਵੱਡਿਆਂ ਦਾ, ਸਤਿਕਾਰਯੋਗ ਸੰਤ ਬਾਬਾ ਨਰਿੰਦਰ ਸਿੰਘ ਜੀ, ਸੰਤ ਬਾਬਾ ਬਲਵਿੰਦਰ ਸਿੰਘ ਜੀ। ਵਾਰ ਵਾਰ ਇਹ ਬਚਨ ਸਾਧ ਸੰਗਤ ਜਿੰਨਾ ਹੋ ਸਕੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਦੇ ਭਾਵ ਆਪਣੇ ਪਹੁੰਚਦੇ ਰਹਿਣ, ਮਨ ਗੁਰੂ ਦੇ ਦਾਇਰੇ ਵਿੱਚ ਰਵੇ, ਗੁਰੂ ਦੇ ਪਿਆਰ ਵਿੱਚ ਰਵੇ, ਉਹਦੇ ਵਿੱਚ ਸਾਰੀਆਂ ਬਰਕਤਾਂ ਭਰੀਆਂ ਰਹਿਣ। ਸੋ ਸਤਿਗੁਰੂ ਜੀ ਦੀ ਕਿਰਪਾ ਨਾਲ ਤਖਤ ਸਾਹਿਬ, ਤਖਤ ਸੱਚਖੰਡ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ, ਪਾਵਨ ਪਵਿੱਤਰ ਧਰਤੀ, ਬਾਜਾਂ ਵਾਲੇ ਜੋਜੀ ਪ੍ਰੀਤਮ ਨੇ ਇੱਕ ਵਿਲੱਖਣਤਾ ਦਾ ਇਤਿਹਾਸ ਇਸੇ ਧਰਤੀ ਤੇ ਭਾਈ ਦਇਆ ਸਿੰਘ ਜੀ ਦੀ 1699 ਨੂੰ, ਭਾਵੇਂ ਗੁਰੂ ਘਰ ਦੇ ਵਿੱਚ ਪਿਆਰ ਬਣਿਆ ਹੋਇਆ ਲਾਹੌਰ ਦੀ ਸੰਗਤ ਦੇ ਨਾਲ, 1699 ਦੀ ਵਿਸਾਖੀ ਨੂੰ ਸੀਸ ਝੁਕਾ ਕੇ ਗੁਰੂ ਨੂੰ ਆਪਾ ਭਾਵ ਅਰਪਣ ਕਰ ਦਿੱਤਾ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਇਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਅੰਤ ਪ੍ਰਿਅੰਤ ਭਾਈ ਦਇਆ ਸਿੰਘ ਜੀ ਦੀ ਤੋੜ ਨਿਭ ਗਈ ਪਾਤਸ਼ਾਹ ਜੀ। ਵੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭ ਹੈ ਓੜ, ਜਿੱਦਾਂ ਦੇ ਆਏ ਸੀ ਨਾ ਅਰਪਣ ਕਰਤਾ ਸੀ 1699 ਨੂੰ ਲੈ ਕੇ 1708 ਤੱਕ ਅਕਲਗੀਧਰ ਪਾਤਸ਼ਾਹ ਦੇ ਪੰਜ ਭੌਤਿਕ ਸਰੀਰ ਦਾ ਓਲਾ ਦੇਣ ਤੱਕ, ਓਲਾ ਹੀ ਹੈ ਪਿਆਰ ਵਾਲਿਆਂ ਵਾਸਤੇ ਤੇ ਸਦਾ ਹੀ ਹਾਜ਼ਰ ਨਾਜ਼ਰ ਨੇ। ਅੰਤ ਪ੍ਰਿਅੰਤ ਕਬੀਰ ਜੈਸੀ ਉਪਜੀ ਪੇੜ ਤੇ ਜਿੱਦਾਂ ਦੀ ਬਣੀ ਸੀ ਗੁਰੂ ਚਰਨਾਂ ਵਿੱਚ ਆ ਕੇ ਅਰਪਣ ਕੀਤਾ ਜੋ ਤੈਸੀ ਨਿਭ ਹੈ ਓੜ, ਉਦਾਂ ਦੀ ਨਿਭਾਤੀ ਜੀ। ਹੀਰਾ ਕਿਸਕਾ ਬਾਪੜਾ ਕੁਝ ਹੈ ਨਾ ਰਤਨ ਕਰੋੜ। ਭਾਈ ਸਿੰਘ ਸਾਹਿਬ ਪਿਆਰੇ ਭਾਈ ਧਰਮ ਸਿੰਘ ਸਾਹਿਬ ਜੀ ਵੀ ਇਸ ਸਥਾਨ ਤੇ ਅੰਤ ਪ੍ਰਿਅੰਤ ਤੋੜ ਨਿਭਾ ਗਏ ਆਪਣੇ। ਮਾਤਾ ਭਾਗੋ ਜੀ ਵੀ, ਭਾਈ ਭਾਗ ਕੌਰ ਜੀ ਵੀ ਮਾਝੇ ਤੋਂ ਚੱਲੇ ਮੁਕਤਸਰ ਸਾਹਿਬ ਦੀ ਜੰਗ ਵਿੱਚ, ਇੱਥੇ ਤੱਕ ਆ ਕੇ ਕਲਗੀਧਰ ਪਾਤਸ਼ਾਹ ਦੇ ਬਚਨ ਨਾਲ, ਬਾਲਾ ਰਾਓ, ਰੁਸਤਮ ਰਾਓ, ਅਜਨਵਾੜਾ ਰਿਆਸਤ ਵਿੱਚ ਸਾਰੀ ਪਾਤਸ਼ਾਹ ਦੇ ਬਚਨਾਂ ਤੇ ਤੋੜ ਦੇ ਵਧਿਆ ਆਪਣੀ ਜ਼ਿੰਦਗਾਨੀ ਲਾ ਗਏ ਤੇ ਅਰਦਾਸ ਕਰਦੇ ਆ ਪਾਤਸ਼ਾਹ, ਉਹਨਾਂ ਵਰਗਾ ਤਪਦੇ ਨਹੀਂ, ਉਹਨਾਂ ਵਰਗਾ ਜਪਦੇ ਨਹੀਂ, ਉਹਨਾਂ ਵਰਗਾ ਸਿਮਰਨ ਤੇ ਨਹੀਂ, ਉਹਨਾਂ ਵਰਗਾ ਬਚਨ ਕਮਾਉਣਾ ਤੇ ਨਹੀਂ ਤੁਹਾਡਾ, ਪਰ ਨਾਮ ਤਰੀਕ ਆ ਤੇਰੇ ਪਾਤਸ਼ਾਹ, ਕਿਰਪਾ ਕਰਿਓ, ਬਖਸ਼ਿਸ਼ ਕਰਿਓ। ਜਿਵੇਂ ਸਿੰਘ ਸਾਹਿਬ ਪਿਆਰੇ ਭਾਈ ਦਇਆ ਸਿੰਘ ਸਾਹਿਬ ਦੀ ਨਿਭ ਗਈ, ਸਿੰਘ ਸਾਹਿਬ ਭਾਈ ਧਰਮ ਸਿੰਘ ਸਾਹਿਬ ਜੀਆਂ ਦੀ ਨਿਭ ਗਈ, ਬੇਅੰਤ ਆਪ ਜੀ ਦੇ ਪਿਆਰਿਆਂ ਦੀ ਨਿਭ ਗਈ, ਸਾਧ ਸੰਗਤ ਇਸ ਸਥਾਨ ਤੇ ਸੇਵਾ ਕਰਦਿਆਂ ਕਿਤੇ ਸਮਾਂ ਚੱਲਦਾ ਚੱਲਦਾ ਸਿੰਘ ਸਾਹਿਬ ਬਾਬਾ ਜੋਗਿੰਦਰ ਸਿੰਘ ਸਾਹਿਬ ਜੀ ਮੋਨੀ, ਸਿੰਘ ਸਾਹਿਬ ਬਾਬਾ ਹਜੂਰਾ ਸਿੰਘ ਸਾਹਿਬ ਜੀ, ਮੌਜੂਦਾ ਮਹਾਂਪੁਰਸ਼ ਸਿੰਘ ਸਾਹਿਬ ਕੌਮ ਦੇ ਸਤਿਕਾਰੀ ਸ਼ਖਸੀਅਤ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ, ਸਤਿਕਾਰਯੋਗ ਬਾਬਾ ਰਾਮ ਸਿੰਘ ਸਾਹਿਬ ਜੀ ਸੇਵਾ ਕਰਾਉਂਦੇ ਨੇ, ਅੰਤ ਪ੍ਰਿਅੰਤ ਜਿਨ੍ਹਾਂ ਦੇ ਗੁਰੂ ਦੇ ਭੈ ਵਿੱਚ ਲੱਗਿਆ, ਅਦਬ ਵਿੱਚ ਲੱਗਿਆ, ਉਹਨਾਂ ਦੇ ਚਰਨਾਂ ਤੇ ਕਰੋੜਾਂ ਵਾਰ ਨਮਸਕਾਰ ਹੈ। ਉਹਨਾਂ ਵਰਗੇ ਤੇ ਨਹੀਂ ਬਣ ਸਕਦੇ, ਪਰ ਅਰਦਾਸ ਜ਼ਰੂਰ ਹਿਰਦੇ ਤੋਂ ਕਰਦੇ ਰਹਿੰਦੇ ਹਾਂ।

ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਭਰੀ ਸਾਡੀ ਤੁਹਾਡੀ ਸਾਰਿਆਂ ਦੀ ਹਾਜ਼ਰੀ ਪਾਤਸ਼ਾਹ ਦੇ ਚਰਨਾਂ ਚ ਲੇਖੇ ਚ ਪੈ ਜਾਵੇ। ਇੰਨੀ ਹਾਜ਼ਰੀ ਮਹਾਰਾਜ ਜੀ, ਆਪ ਜੀ, ਸੰਗਤਾਂ, ਗੁਰੂ ਪਾਤਸ਼ਾਹ ਲੇਖੇ ਲਾ ਲੈਣ, ਆਪਣੇ ਚਰਨਾਂ ਚ ਪ੍ਰਵਾਨ ਕਰ ਲੈਣ। ਸਤਿਗੁਰੂ ਜੀ ਦੀ ਅਪਾਰ ਕਿਰਪਾ ਮੇਰ ਬਖਸ਼ਿਸ਼ ਨਾਲ ਪਾਤਸ਼ਾਹ ਨੇ ਤਰਸ ਕਰਕੇ ਕਿਰਪਾ ਕੀਤੀ, ਕੱਲ ਨੂੰ ਫਿਰ ਇਸੇ ਵਕਤ ਦੇ ਨਾਲ ਤਖ਼ਤ ਸਾਹਿਬ ਤੇ ਸਤਿਸੰਗ ਜੀ ਹਾਜ਼ਰੀ ਲਾ ਕੇ ਸਾਧ ਸੰਗਤ ਸਤਿਗੁਰੂ ਜੀ ਦੀਆਂ ਸ਼ਹਿਨਸ਼ਾਹ ਜੀਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ। ਬੇਅੰਤ ਸੰਗਤ ਦਾ ਪੰਜਾਬ ਤੋਂ, ਸਾਧ ਸੰਗਤ ਜੀ ਭਾਰਤ ਦੇ ਕੋਨੇ ਕੋਨੇ ਤੋਂ, ਵਿਦੇਸ਼ਾਂ ਵਿੱਚੋਂ ਆ ਕੇ ਮਹਾਂਪੁਰਸ਼ਾਂ ਦਾ ਬਰਸੀ ਸਮਾਗਮ ਹੈ, ਤਖ਼ਤ ਸਾਹਿਬ ਦੇ ਦਰਸ਼ਨ ਮੇਲੇ ਕਰ ਰਹੀ ਹੈ। ਅਲਾਹਾ ਲਈਏ ਜਿੰਨਾ ਵੀ ਹੋ ਸਕਦਾ ਸਮੇਂ ਤੋਂ ਸਾਧ ਸੰਗਤ ਜੀ, ਉਹਦੇ ਨਾਲ ਹੀ ਸਾਰਾ ਆਨੰਦ ਹੈ। ਜਿੰਨਾ ਹੋ ਸਕਦਾ ਸਾਧ ਸੰਗਤ ਲਾਹਾ ਲਈਏ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਫਕੜੇ ਸਭ ਮੁਕਦੀ ਚੱਲੀ ਰਹਿਣ। ਵਕਤ ਲੰਘਦਾ ਜਾ ਰਿਹਾ ਸਾਡਾ ਵੀ ਤੁਹਾਡਾ ਵੀ ਸਾਰਿਆਂ ਦਾ। ਪਾਸ਼ਾ ਤਰਸ ਕੀਤਾ ਜਿੰਨਾ ਸਮਾਂ ਆਪ ਜੀ ਦੇ ਚਰਨਾਂ ਵਿੱਚ ਬੀਤ ਗਿਆ, ਭਲਾ ਹੀ ਭਲਾ ਹੈ। ਅਰਦਾਸ ਹੈ ਕਿਰਪਾ ਕਰਿਓ, ਫਿਰ ਜਿੱਥੋਂ ਕੀਰਤਨ ਸ਼ੁਰੂ ਕੀਤਾ ਸੀ, ਤੁਹਾਡੇ ਚਰਨਾਂ ਤੋਂ ਸਦਕੇ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਐਸੇ ਗੁਰੂ ਕੋ ਬਲ ਬਲ ਜਾਈਏ। ਗੋਆ ਭਾਈ ਨੰਦ ਲਾਲ ਜੀ ਕਹਿੰਦੇ ਨੇ, ਜਿਹਦਾ ਕੋਈ ਨਹੀਂ ਹੁੰਦਾ ਉਹਦਾ ਕਲਗੀਧਰ ਸ਼ਹਿਨਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਪੜਦੇ ਟੱਕਦੇ ਹੋ ਜੀ। ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ। ਤੇ ਪਾਸ਼ਾ ਤਰਸ ਕਰੋ, ਜਿੰਦ ਨਿਮਾਣੀ ਦਾ ਆਸਰਾ ਕੋਈ ਨੀ ਤੇਰੇ ਬਾਜੋ, ਮੇਰਾ ਕਰਿਓ ਜੇ ਜਨਮ ਦਿੱਤਾ, ਸਵਾਸ ਦਿੱਤੇ ਨੇ ਆਪਣੇ ਬਣਾਇਆ। ਇਹ ਵਾਰ ਵਾਰ ਅਰਦਾਸ ਹੈ, ਬਾਣੀ ਦੇ ਬਚਨ ਅਨੁਸਾਰ ਪੜੋ, ਫਿਰ ਸ਼ਬਦ ਦੀ ਧੁਨ ਲਾ ਕੇ ਫਿਰ ਸਮਾਪਤੀ ਕਰਦੇ ਹਾਂ, ਜਿਵੇਂ ਤਖ਼ਤ ਸਾਹਿਬ ਦੀ ਮਰਿਆਦਾ।

ਖੁਸ਼ੀਆਂ ਦੇ ਜੇਕਰ ਜਾਵੇ ਸੋਨੀਹਾਲ ਜਾਵੇ ਸਤਿ ਸ਼੍ਰੀ ਅਕਾਲ ਗੁਰਬਰ ਅਕਾਲ ਤੇਗ ਦੇਗ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।